ਵਾਹਿਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸਨ ਮੇਰਾ ਮਨ ਧੀਰੇ ਸਗਲ ਗੁਣਾ ਕੇ ਦਾਤੇ ਸੁਆਮੀ ਬਿਨਾ ਉਸਨੋ ਇੱਕ ਦੀਨਾ ਦੇਹ

ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। 742 ਅੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀ ਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਵਿਚਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੇ ਸੁਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੇ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਵ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵ ਹੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਮਨ ਜੋਰ
ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੇਤੀ ਦਾ ਤੇ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾ ਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰ ਹੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ
ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ

ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਾਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਾਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵ ਹੈ ਲੇਖੇ ਆਵ ਹੈ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਨ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਾਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ

ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸਉ ਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੁ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤ ਰਹੋ ਮੇਰਿਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਇਹ ਸਰਵਨ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ

ਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੁ, ਗਾਵਹੁ ਤਾ ਸੋਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ। ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ra, Gri, Ra, Gri, Ra, Gri, Ra, Gri, Ra, Gri.

Ra, Ru, Ra, Ru, Ra, Ru.

다르바르

Mm-hmm.

Va, va, va, va, va.

Müll.

Guru, Guru, Guru, Guru.

Guru.

Groove.

Grüß.

Mm-hmm.

Groove,

ਧਰਮ ਬਹਾਲਿਆ, ਉੱਥੇ ਸੱਚੇ ਸਚ ਨਿਬੜਿਆ ਚੁਣਵ ਕੜੇ ਜਜਮਾਲਿਆ। ਥਾਉ ਨਾ ਪਾਇਣ ਕੂੜਿਆ, ਮੁਕਾ ਲੈ ਦੋ ਜੁਗ ਚਾਲਿਆ। ਤਿਰਨ ਐਰ ਤੇ ਸੇ ਜਿਨਗੇ ਹਰ ਕਿਸੇ।

ਭੈਵਿਚ ਪਵਣ ਵਹਿ ਸਦਵਾਹੋ, ਭੈਵਿਚ ਲਹਿ ਲੱਖ ਦਰਿਆ, ਭੈਵਿਚ ਅਗਨ ਕੱਢੈ ਵੇਗਾ, ਭੈਵਿਚ ਧਰਤੀ ਦੱਬੀ ਪਾਰ, ਭੈਵਿਚ ਇੰਦ ਫਿਰੈ ਸਿਰ ਭਾਰ, ਭੈਵਿਚ ਰਾਜਾ ਧਰਮ ਦੁਆਰ, ਭੈਵਿਚ ਸੂਰਜ ਭੈਵਿਚ ਚੰਦ, ਕੋ ਕਰੋੜੀ ਚਲਤ ਅਨੰਤ, ਭੈਵਿਚ ਸਿੱਧ ਬੁੱਧ ਸੁਰਨਾਥ, ਭੈਵਿਚ ਆਡਾਣਿਆ ਕਾ, ਭੈਵਿਚ ਜੋਤ ਮਹਾਬਲ ਸੂਰ, ਭੈਵਿਚ ਆਵਹਿ ਜਾਵਹਿ ਪੂਰ।

ਤਨ ਦਰੇ ਸਤਿਗੁਰ ਪਾਇਆ ਇਹ ਜੀਵਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਦਾਤਾ ਕੁਣ ਹੀ ਸਭ ਸੁਣਿਓ ਲੋਕ ਸੁਆਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਕੋੜੀ ਬਿਨ ਸਤਿਗੁਰ ਕਿ ਨਾ ਪਾਇਓ, ਬਿਨ ਸਤਿਗੁਰ ਕਿ ਨਾ ਪਾਇਆ। ਸਤਿਗੁਰ ਵਿਚਾਵ ਰੱਖਿਓ ਨਿਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਣ।

ਹਰ ਮੂਰਖ ਪੰਡਿਤ ਹਿਕਮਤ ਜੋ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਗਤਾਂ ਜਾਣੇ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ

0: ਤੋਮੀ ਸਾਧਨਾ ਮਾਰੀਐ ਜਿਹਾ ਕਾਲੇ ਕਲਨਾ ਤੇ ਵਿਹੋਣਾ ਉਪਚਾਰੀਐ ਅਸੀਂ ਕਲਾਣਾ ਖੇਡੀਐ ਜਿੱਧਰ ਗਿਆ ਗਿਆ ਹਾਰੀਐ ਪੜਿਆ ਤਿਉਮੀਆ ਵਿਚਾਰ ਗਿਆ ਵਿਚਾਰੀਐ ਮੁਚਲ ਲੈ ਸੁਗਿਆ ਮਾਰੀਐ ਮੁਚਲ ਲੈ ਸੁਗਿਆ ਮਾਰੀਐ
1: ਆਸਾ ਮਹੱਲਾ ਚੌਥਾ।

ਕੋੜੀ ਤਿਰਪਲਾਣੇ ਪੌਣ ਬੇਗਾ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਾ ਸਾਰਿਆ ਚੀਜ਼ ਕਰਨ ਮਨ ਪਾਉਂਦੇ ਅਰਬ ਜਨਾਈ ਹਾਰਿਆ ਕਰ ਫਰਮਾਇਸ਼ ਖਾਇਆ ਵੇ ਮੈਲ ਤੇ ਮਰਨ ਵਿਸਾਰਿਆ ਦਰਿਆਈ ਜੋ ਬਣ ਹਾਰਿਆ।

ਥੋੜੀ ਸਤਿਗੁਰ ਵੱਡਾ ਘਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਾਹ ਮੇਲੇ ਤਾਂ ਨਦਰੀਆਈਆਂ ਜਾਂ ਤਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰ ਕੱਢੀਆਂ ਬਰਿਆਈਆਂ ਸਤ ਉੱਠੈ ਨਾਉਣੀ ਦਪਾਈਆਂ ਸਤ ਉੱਠੈ ਨਾਉਣੀ ਦਪਾਈਆਂ।

0: ਜਿਤ ਮੁਖ ਨਾਮ ਨੋ ਚੁਣੇ ਬਿਨ ਨਾ ਵਰਸਖਾ ਨਾਨਕ ਵੈ ਜਾਣੀਐ ਚਿਤ ਮੁਖ ਤੁਖਾ ਪਾਹੇ ਮੁਹੱਲਾ ਪਹਿਲਾ
1: ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹੋ।

ਸਭ ਕੋ ਆਖਿਆ ਆਪਣਾ ਜਿਸਨਾ ਹੀ ਸੋਚਣ ਕੱਢੀਐ ਕਿਤਾ ਆਪੋ ਆਪਣਾ ਆਪ ਹੀ ਲੇਖਾ ਸੰਢੀਐ ਜਾ ਰਹਿਣਾ ਨਾ ਐਤ ਜਗਤਾਂ ਕਾਇਤ ਗਾਰਬ ਹੰਢੀਐ ਮੰਦਾ ਕਿਸਨ ਆਖੀ ਆਪਣੇ।

ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤੀ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਕੁਦਰਤ ਦੇ ਕਰਨਹਾਰ ਕਾਦਰ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਹਜ਼ੂਰ ਦੀ ਕਿਰਪਾਲਤਾ ਦਾ ਸਦਕਾ ਕਿ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ 3 ਵਜੇ ਕਰੀਬ ਸਤਿਗੁਰੂ ਮਹਾਰਾਜ ਦੇ ਪਾਵਨ ਪ੍ਰਕਾਸ਼ ਨਿਤਨੇਮ ਦੀਆਂ ਬਾਣੀਆਂ ਦਾ ਪਠਨ ਪਾਠ, ਫਿਰ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਬੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਸਾਨੂੰ ਬਖਸ਼ੇ ਹੋਏ ਗੁਰਮੰਤਰ ਦਾ ਜਾਪ ਸਿਮਰਨ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਹੋਇਆ। ਆਪ ਵਡਭਾਗੀ ਪ੍ਰਾਣੀਆਂ ਨੇ ਜਥਾ ਸ਼ਕਤ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਦਰਬਾਰ 'ਚ ਪਹੁੰਚ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਗਤ ਦੇ ਦਰਸ਼ਨ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਸਰਵਣ ਕਰਕੇ ਅਤੇ ਜਥਾ ਸ਼ਕਤ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਅਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰਨ ਸੁਣਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡਾ ਢੀਠ ਕਠੋਰ ਵਿਗੜਿਆ ਹੋਇਆ ਮਨ ਸਤਿਗੁਰਾਂ ਦੇ ਸ਼ਬਦ ਰੂਪੀ ਹਥੌੜੇ ਥੱਲੇ ਆ ਕੇ ਇਹ ਸੁਧਰੇ, ਇਹਦਾ ਸੁਧਾਰ ਹੋਵੇ। ਇਸ ਪ੍ਰਯੋਜਨ ਲਈ ਸਤਸੰਗਤ ਕਰੀਦੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਾਹਕਾਰ ਰਚਨਾ ਜਿਸ ਬਾਣੀ ਨੂੰ ਵਿਦਵਾਨਾਂ ਨੇ ਕਥਾ ਦਾ ਸਮੁੰਦਰ ਕਿਹਾ, ਅਨੇਕਾਂ ਸਬਜੈਕਟ ਵਿਸ਼ਿਆਂ ਦਾ ਗਿਆਨ ਸਤਿਗੁਰਾਂ ਨੇ ਇਸ ਬਾਣੀ 'ਚ ਨਾਮ ਦੀ ਮਹਾਨਤਾ ਭਰੀ ਹੋਈ ਹੈ, ਤਾਂ ਹਜ਼ੂਰ ਦੀ ਉਚਾਰਨ ਕੀਤੀ ਇਸ ਬਾਣੀ ਸੁਖਮਨੀ ਸਾਹਿਬ ਦੀ 9ਵੀਂ ਅਸ਼ਟਪਦੀ ਹੈ, ਜਿਸ ਵਿੱਚ 5ਵਾਂ ਪਦ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ। ਹਜ਼ੂਰ ਉਚਾਰਦੇ ਹਨ, ਬੀਜ ਮੰਤਰ ਸਰਬ ਕੋ ਗਿਆਨ। ਮੰਤਰ ਦਾ ਅਰਥ ਉਪਦੇਸ਼ ਹੈ, ਨਾਮ ਦਾ ਰਟਨ ਹੈ ਇਤਿਆਦਿਕ। ਪੁਰਾਣੇ ਸਮਿਆਂ ਦੇ ਵਿੱਚ ਸਰੀਰਕ ਰੋਗਾਂ ਦਾ ਇਲਾਜ ਵੀ ਮੰਤਰਾਂ ਦੁਆਰਾ ਕੀਤਾ ਜਾਂਦਾ ਰਿਹਾ। ਕਿਉਂ? ਕਿਉਂਕਿ ਦਾਨਿਆਂ ਨੇ ਇਹ ਸਿੱਧ ਕੀਤਾ ਹੈ ਕਿ 80% ਜਿਹੜੇ ਸਰੀਰ ਦੇ ਰੋਗ ਹਨ ਉਹ ਮਾਨਸਿਕ ਰੋਗ ਨੇ, ਮਨ ਦੀ ਅਵਸਥਾ ਵਿਗੜਨ ਕਰਕੇ, ਢਹਿੰਦੀ ਕਲਾ ਹੋਣ ਕਰਕੇ, ਸੋਗ ਫਿਕਰ ਚਿੰਤਾ ਝੋਰੇ ਜਿਹਨੂੰ ਅੱਜ ਕੱਲ੍ਹ ਡਿਪਰੈਸ਼ਨ ਜਾਂ ਸਟਰੈਸ ਕਈ ਕੁਛ ਕਿਹਾ ਜਾਂਦਾ ਹੈ, ਇਹ ਹੋਣ ਨਾਲ, ਕਿਉਂਕਿ 3 ਚੀਜ਼ਾਂ ਦਾ ਵਜੂਦ ਆ ਅਸੀਂ, ਸਰੀਰ ਮਨ ਅਤੇ ਆਤਮਾ। ਵੈਸੇ ਲੰਬੀ ਵਿਆਖਿਆ ਕਰਨੀ ਹੋਏ ਤਾਂ ਫਿਰ 25 ਪ੍ਰਕਿਰਤੀਆਂ 5 ਤੱਤ ਹਨ, ਔਰ ਇਸੇ ਤਰ੍ਹਾਂ ਇਹ 10 ਇੰਦਰੇ ਹਨ ਇਤਿਆਦਿਕ ਬੜਾ ਕੁਛ ਹੈ ਇਹ ਜੋ ਸੂਖਮ ਹੈ। ਮੋਟੇ ਤੌਰ 'ਤੇ ਸਰੀਰ ਮਨ ਅਤੇ ਆਤਮਾ। ਮਨ ਵਿਚਕਾਰ ਹੈ, ਇਹ ਸਰੀਰ ਨਾਲ ਰਚਿਆ ਮਿਚਿਆ, ਕਈ ਜਨਮਾਂ ਦਾ ਅਭਿਆਸ ਦਾ ਹੋਇਆ ਹੋਇਆ ਮਨ ਦਾ, ਆਪਣੇ ਆਪ ਨੂੰ ਇਹ ਸਰੀਰ ਮਨ ਬੈਠਾ ਹੈ ਜੋ ਕਿ ਅਗਿਆਨ ਹੈ। ਕਾਰਨ ਕੀ? ਕਿਸੇ ਵਿਅਕਤੀ ਨੂੰ 5-7 ਸਾਲ ਹਨੇਰ ਕੋਠੜੀ 'ਚ ਰੱਖਿਆ ਜਾਏ ਅਤੇ ਜਦੋਂ ਬਾਹਰ ਕੱਢੋਗੇ ਚਾਨਣ ਪਸੰਦ ਨਹੀਂ ਆਏਗਾ ਉਹਨੂੰ, ਕਿਉਂਕਿ ਉਹ ਹਨੇਰੀ ਕੋਠੜੀ 'ਚ ਰਹਿਣਾ ਗਿੱਜ ਚੁੱਕਾ, ਆਦਤਾਂ ਪੈ ਚੁੱਕੀਆਂ, ਉਹਨੂੰ ਹਨੇਰਾ ਹੀ ਪਸੰਦ ਆ। ਇਸੇ ਪ੍ਰਕਾਰ ਇਹ ਦੂਸਰਾ ਹੋਰ ਨੁਕਤਾ, ਜਿਹੜਾ ਕੋਈ ਵਿਅਕਤੀ ਜਨਮ ਤੋਂ ਨੇਤਰਹੀਣ ਹੋਏਗਾ
ਜਿੱਥੇ ਉਹਨੂੰ ਚਾਨਣ ਬਾਰੇ ਨਹੀਂ ਪਤਾ ਚਾਨਣ ਕਿਹੋ ਜਿਹਾ, ਉਹਨੂੰ ਹਨੇਰੇ ਬਾਰੇ ਵੀ ਨਹੀਂ ਪਤਾ ਹਨੇਰਾ ਕਿਹੋ ਜਿਹਾ। ਇੱਕ ਵਾਰੀ ਮਸਕੀਨ ਜੀ ਕਥਾ ਕਰਕੇ ਆਪਣੇ ਕਮਰੇ ਨੂੰ ਜਾ ਰਹੇ ਸੀ ਅਤੇ ਰਸਤੇ 'ਚ ਇੱਕ ਰਾਗੀ ਸਿੰਘ ਸਨ, ਨੇਤਰਹੀਣ, ਸੂਰਮਾ ਜਿਹਨਾਂ ਨੂੰ ਕਿਹਾ ਜਾਂਦਾ। ਦਿਨੇ ਹੀ ਉਹਨਾਂ ਦੇ ਕਮਰੇ 'ਚ ਬੱਤੀ ਜਗ ਰਹੀ ਸੀ, ਭਾਵੇਂ ਬਾਹਰ ਸੂਰਜ ਚੜ੍ਹਿਆ ਆਇਆ ਸੀ, ਕਮਰੇ 'ਚ ਚਾਨਣ ਆ ਰਿਹਾ ਸੀ, ਬਾਰੀਆਂ ਖੁੱਲ੍ਹੀਆਂ ਸੀ, ਪਰ ਬੱਤੀ ਜਗ ਰਹੀ ਸੀ। ਮਸਕੀਨ ਜੀ ਨੇ ਸਮਝ ਲਿਆ ਕਿ ਇਹਨਾਂ ਨੂੰ ਦਿਸਦਾ ਨਹੀਂ, ਇਸ ਕਰਕੇ ਬੱਤੀ ਜਗ ਰਹੀ, ਉਹਨਾਂ ਬੰਦ ਕੀਤੀ। ਅਤੇ ਰਾਗੀ ਸਿੰਘ ਜੀ ਕੋਲ ਮਸਕੀਨ ਜੀ ਦੋ ਮਿੰਟ ਬੈਠ ਗਏ ਤਾਂ ਉਹਨਾਂ ਨੇ ਇਹ ਪੁੱਛਿਆ ਵੀ ਰਾਗੀ ਸਿੰਘ ਜੀ, ਤੁਹਾਨੂੰ ਤਾਂ ਨਹੀਂ ਪਤਾ ਹੋਣਾ ਚਾਨਣ ਕਿਹੋ ਜਾਂਦਾ? ਤਾਂ ਉਸ ਰਾਗੀ ਸਿੰਘ ਨੇ ਕਿਹਾ, ਗਿਆਨੀ ਜੀ ਮਸਕੀਨ ਜੀ ਕੀ ਦੱਸਾਂ, ਮੈਨੂੰ ਤਾਂ ਵੀ ਨਹੀਂ ਪਤਾ ਹਨੇਰਾ ਕਿਹੋ ਜਾਂਦਾ, ਕਿਉਂਕਿ ਮੈਂ ਜਨਮ ਤੋਂ ਨੇਤਰਹੀਣ, ਮੈਂ ਕਦੇ ਹਨੇਰਾ ਵੇਖਿਆ ਨਹੀਂ, ਅੱਖਾਂ ਬੰਦ ਹਨ, ਕੁਛ ਨਹੀਂ ਪਤਾ ਕਿ ਚਾਨਣ ਕਿਹੋ ਜਿਹਾ ਅਤੇ ਹਨੇਰਾ ਕਿਹੋ ਜਿਹਾ। ਹਨੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਕੁਝ ਰੋਸ਼ਨੀ ਚਾਹੀਦੀ, ਨੇਤਰਾਂ 'ਚ ਨਜ਼ਰ ਚਾਹੀਦੀ ਆ, ਤਾਂ ਦਿਸੇਗਾ ਹਨੇਰਾ ਕਿਹੋ ਜਾਂਦਾ, ਤਾਂ ਹੀ ਦਿਸੇਗਾ ਚਾਨਣ ਕਿਹੋ ਜਾਂਦਾ। ਇਸ ਕਰਕੇ ਅੰਦਰਲੇ ਹਨੇਰੇ ਨੂੰ ਦੂਰ ਕਰਨ ਲਈ ਕੁਛ ਚਾਨਣ ਚਾਹੀਦਾ। ਉਹ ਨੇਤਰ ਕਿਹੜੇ? ਮਨ ਅਤੇ ਬੁੱਧ। ਮਨ ਅਤੇ ਬੁੱਧ ਰੂਪੀ ਨੇਤਰਾਂ 'ਚ ਜੋ ਕਬੀਰ ਜੀ ਨੇ ਕਿਹਾ, ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀ ਆ ਗਿਆ। ਇੱਕ ਉਦਾਹਰਨ ਇਸ ਸੰਬੰਧ 'ਚ ਮੈਂ ਦੇਣ ਲੱਗਾ। ਟੋਰਾਂਟੋ ਇੱਕ ਵਾਰੀ ਗੁਰਦੁਆਰਾ ਸਾਹਿਬ ਕੋਈ ਮਾਈ ਚੜ੍ਹਾਈ ਕੀਤੀ ਸੀ ਅਤੇ ਉਹਦਾ ਫਿਊਨਰਲ ਹੋਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੁੰਦਾ, ਅੰਤਿਮ ਅਰਦਾਸ, ਨੌਜਵਾਨ ਲੜਕਾ ਸੀ ਜਿਹਦੀ ਮਾਂ ਚੜ੍ਹਾਈ ਕੀਤੀ ਸੀ, ਅਤੇ ਉਸ ਵੇਲੇ ਉਹ ਦਫ਼ਤਰ 'ਚ ਕਹਿ ਰਿਹਾ ਸੀ ਵੀ ਥੋੜ੍ਹਾ ਜਿਹਾ ਕੀਰਤਨ ਹੋਏ, ਬਸ ਸਮਾਪਤੀ। ਉਹ ਮੈਨੇਜਰ ਨੇ ਕਹਿ ਦਿੱਤਾ ਵੀ ਕਥਾ ਵੀ ਕਰਾਓ, ਵੀ ਕੋਈ ਪੁਰਾਣੀ ਚੜ੍ਹਾਈ ਕਰ ਜਾਏ। ਅਤੇ ਗੁਰੂ ਅਮਰਦਾਸ ਮਹਾਰਾਜ ਦੀ ਆਗਿਆ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀ। ਉਹ ਸਾਡੇ ਪੰਥ 'ਚ ਮਰਿਆਦਾ ਚੱਲੀ ਆਉਂਦੀ ਆ, ਕੀਰਤਨ ਅਤੇ ਕਥਾ ਕਹਿ ਦਿੱਤਾ ਉਹਨੇ, ਮੈਂ ਤਾਂ ਕਿਹਾ ਨਹੀਂ ਸੀ। ਤਾਂ ਉਹ ਮੰਨ ਗਿਆ ਵੀ ਚਲੋ ਕਰਾ ਦਿਓ ਕਥਾ। ਕਥਾ ਹੋਣ ਤੋਂ ਬਾਅਦ ਉਹ ਕਹਿਣ ਲੱਗਾ, ਜੀ ਇਹ ਕਥਾ ਹੁੰਦੀ ਆ, ਇਹ ਜੋ ਕੁਝ ਤੁਸੀਂ ਸੁਣਾਇਆ ਸਾਨੂੰ ਕੁਛ ਨਹੀਂ ਪਤਾ ਇਹਦੇ ਬਾਰੇ। ਮੈਂ ਕਿਹਾ ਬੜਾ ਗਿਆਨ ਐਸਾ ਹੈ ਜੋ ਪੜ੍ਹਨ ਅਤੇ ਸੁਣਨ ਤੋਂ ਬਗੈਰ ਨਹੀਂ ਪ੍ਰਾਪਤ ਹੁੰਦਾ, ਕੁਛ ਗਿਆਨ ਐਸਾ ਵੀ ਹੈ ਜੋ ਸਾਰਿਆਂ ਨੂੰ ਹੈ ਪਰ ਅੰਦਰ ਨਹੀਂ ਵਸਿਆ। ਜਿਵੇਂ ਮੌਤ ਦਾ ਗਿਆਨ ਹੈ, ਪਤਾ ਦੁਨੀਆਂ ਮਰ ਰਹੀ, ਜਦੋਂ ਤੋਂ ਜੰਮਿਆ ਹੁਣ ਤੱਕ ਸਰੀਰ ਖਤਮ ਹੋ ਰਹੇ ਨੇ, ਕਾਲ ਦੇ ਮੂੰਹ ਵਿੱਚ ਜਾ ਰਹੇ ਨੇ, ਕੋਈ ਬਚਪਨ ਵਿੱਚ, ਕੋਈ ਕਿਸ਼ੋਰ ਅਵਸਥਾ, ਕੋਈ ਜਵਾਨੀ, ਕੋਈ ਬੁਢਾਪਾ, ਕੋਈ ਪਰੋੜਿਆ ਅਵਸਥਾ, ਦਖੜੋ ਉਮਰ ਜਾ ਰਿਹਾ, ਕੋਈ ਭਰੋਸਾ ਨਹੀਂ ਇਹ ਸਰੀਰ ਦਾ, ਪਰ ਇਹਦੇ ਬਾਵਜੂਦ ਇਹ ਗਿਆਨ ਮਨ 'ਚ ਨਹੀਂ ਵਸਿਆ, ਦਿਮਾਗ ਵਿੱਚ ਹੈਗਾ। ਦਿਮਾਗੀ ਤੌਰ 'ਤੇ ਸਾਨੂੰ ਪਤਾ ਬੜਾ ਕੁਛ, ਪਰ ਮਨ ਨੇ ਉਹ ਗ੍ਰਹਿਣ ਨਹੀਂ ਕੀਤਾ। ਜਿਵੇਂ ਇੱਕ ਹੀ ਬਚਨ ਗੁਰੂ ਮਹਾਰਾਜ ਦਾ, ਪੜ੍ਹਾ ਨੂੰ ਵੀ ਪਤਾ ਇਹਦੇ ਅਰਥ ਕੀ ਨੇ, ਲਾਲਚ ਛੱਡੋ ਅੰਧਿਓ, ਲਾਲਚ ਦੁੱਖ ਭਾਰੀ, ਅਤੇ ਕੀ ਇਹ ਸਾਡੇ ਮਨਾਂ ਨੇ ਗ੍ਰਹਿਣ ਕਰ ਲਿਆ? ਵੱਡੇ ਵੱਡੇ ਵਿਦਵਾਨ ਲਾਲਚ ਵੀ ਵੇਖੀ ਜਾ ਸਕਦੇ, ਪੰਡਿਤ ਥੋੜ੍ਹੇ ਵਿਦਵਾਨ ਸੀ ਕਿਤੇ, ਹਿੰਦੂ ਮਤ ਦੇ ਪੰਡਿਤ, ਕਿਉਂ ਨਹੀਂ ਉਹਨਾਂ ਦੀ ਬਾਣੀ ਮਹਾਰਾਜ ਨੇ ਲਿਖਾਈ? ਕਿਉਂਕਿ ਅੰਦਰ ਕੁਛ ਨਹੀਂ ਸੀ, ਮਨ ਨੇ ਉਹ ਗਿਆਨ ਪਕੜਿਆ ਹੀ ਨਹੀਂ। ਗ੍ਰੰਥਾਂ 'ਚ ਗਿਆਨ ਤਾਂ ਬੜਾ ਲਿਖਿਆ, ਬੜਾ ਪੜ੍ਹਿਆ, ਪਰ ਮਨ ਨੇ ਇਹ ਇੱਕ ਗੱਲ ਵੀ ਨਹੀਂ ਪਕੜੀ ਵੀ ਅੰਨਿਓ ਲਾਲਚ ਛੱਡ ਦਿਓ, ਇਹ ਭਾਰੀ ਦੁੱਖ ਹੈ। ਲਾਲਚ ਅਧੀਨ ਹੋ ਕੇ ਸਾਰੇ ਪਾਪ ਹੋ ਰਹੇ, ਇਹਨਾਂ ਪੰਜਾਂ ਦੇ ਅਧੀਨ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹਨਾਂ ਦੇ ਅਧੀਨ ਹੋ ਕੇ ਜਿਹਦਾ ਚਾਰਾ ਚੱਲਦਾ ਉਹ ਪਾਪ ਕਰਦਾ, ਚਾਰਾ ਨਹੀਂ ਚੱਲਦਾ ਤਾਂ ਵੱਖਰੀ ਗੱਲ। ਜਿਵੇਂ ਰਿਸ਼ਵਤ ਹੈ, ਕਿਸੇ ਕੋਲ ਮੌਕਾ ਹੀ ਨਹੀਂ ਚੋਰੀ ਕਰਨ ਦਾ, ਰਿਸ਼ਵਤ ਲੈਣ ਦਾ, ਤਾਂ ਨਹੀਂ ਲੈ ਸਕਦਾ, ਉਹ ਬਚਿਆ ਹੋਇਆ। ਜਿਹਨੂੰ ਮੌਕਾ ਮਿਲ ਗਿਆ ਉਹ ਬਚੇ, ਫਿਰ ਸੰਤੋਖੀ ਹੋਏਗਾ, ਲਾਲਚੀ ਨਹੀਂ ਫਿਰ ਕਿਹਾ ਜਾਏਗਾ। ਜਿਵੇਂ ਅੰਮ੍ਰਿਤਸਰ ਸਾਹਿਬ, ਇੱਕ ਕੰਮ ਸੀ ਮੈਨੂੰ ਕਚਹਿਰੀਆਂ 'ਚ, ਤਹਿਸੀਲ ਵਿੱਚ, ਅਤੇ ਉੱਥੇ ਇੱਕ ਤਹਿਸੀਲਦਾਰ ਮੈਨੂੰ ਵਿਖਾਇਆ ਗਿਆ ਬਈ ਇਹ ਤਹਿਸੀਲਦਾਰ ਹੋ ਕੇ ਇੱਕ ਪੈਸਾ ਵੱਢੀ ਨਹੀਂ ਲੈਂਦਾ, ਇੱਕ ਵੀ ਪੈਸਾ ਕਦੇ ਨਹੀਂ ਲਿਆ। ਪਤਾ ਨਹੀਂ ਕਿਹਦੀ ਸਿੱਖਿਆ ਦੇ ਅੰਦਰ ਵਸੀ ਆ, ਕੀ ਇਹਨੇ ਬਚਨ ਪਕੜਿਆ, ਇਹਦੀ ਮਾਂ ਨੇ ਐਸੀ ਸਿੱਖਿਆ ਦਿੱਤੀ ਜਾਂ ਕਿਹਨੇ, ਪਰ ਇਹ ਤਹਿਸੀਲਦਾਰ ਆ, ਇੱਕ ਵੀ ਪੈਸਾ ਵੱਢੀ ਨਹੀਂ ਲੈਂਦਾ। ਦੋ ਦੋ ਤਿੰਨ ਤਿੰਨ ਲੱਖ ਰੁਪਈਆ ਬਾਕੀ ਤਹਿਸੀਲਦਾਰ ਲੈ ਕੇ ਉੱਠਦੇ ਸ਼ਾਮਾਂ ਨੂੰ, ਇੰਨੀ ਵੱਡੀ ਚੱਲਦੀ ਹੈ, ਪਰ ਇਹ ਇੱਕ ਪੈਸਾ ਨਹੀਂ ਲੈਂਦਾ। ਸਕੂਟਰ 'ਤੇ ਆਉਂਦਾ ਉਹ ਵਿਖਾ ਰਿਹਾ, ਮੈਨੂੰ ਵਿਖਾਇਆ ਗਿਆ। ਅਤੇ ਇਹਨੂੰ ਜਿਹੜੇ ਲੀਡਰ ਆ ਟਿਕਣ ਨਹੀਂ ਦਿੰਦੇ, ਰਾਜਨੀਤਿਕ ਆਗੂ, ਕਦੇ ਚੱਲ ਲੁਧਿਆਣੇ, ਚੱਲ ਫਲੌਰ, ਚੱਲ ਬਠਿੰਡੇ, ਘਰ ਦਾ ਅੰਮ੍ਰਿਤਸਰ 'ਚ, ਪਰ ਇਹ ਝੁਕਦਾ ਨਹੀਂ ਕਿਸੇ ਦੇ, ਨਾ ਵੱਡੀ ਲੈਣੀ ਅਤੇ ਨਾ ਹਿੱਸਾ ਤੁਹਾਨੂੰ ਦੇਣਾ। ਇਹੋ ਜਿਹਾ ਬੰਦਾ ਸੂਰਮਾ ਹੀ ਹੈ ਇਸ ਵੇਲੇ, ਵਚਨ ਪਕੜਿਆ ਅਤੇ ਨਹੀਂ ਲਾਲਚ ਕਰਨਾ, ਮੈਂ ਵੱਡੀ ਹਰਾਮ ਦੀ ਕਮਾਈ ਆਪਣੇ ਬੱਚਿਆਂ ਨੂੰ ਨਹੀਂ ਖਵਾਉਣੀ, ਬੱਚਿਆਂ ਮੇਰੇ ਨਾਲ ਨਹੀਂ ਜਾਣਾ। ਸ਼ਾਬਾਸ਼ ਉਸ ਬੰਦੇ ਦੇ, ਮੈਂ ਤਾਂ ਦਾਤ ਦਿੱਤੀ ਉਹਦੀ, ਬਾਹਰ ਖਲੋਤਾ ਕਚਹਿਰੀ 'ਚ ਬਾਹਰ ਖਲੋਤਾ ਸੈਨ ਕਰ ਰਿਹਾ ਰਜਿਸਟਰੀਆਂ 'ਤੇ, ਕੋਈ ਵੱਡੀ ਨਹੀਂ ਲੈ ਰਿਹਾ, ਹੋਰ ਬੜੇ ਬੈਠੇ ਲੈ ਰਹੇ ਸੀ। ਤਾਂ ਇਸ ਪ੍ਰਕਾਰ ਗੁਰੂ ਕੇ ਪਿਆਰਿਓ,
ਇਹ ਬਚਨ ਪਕੜਦਾ ਨਹੀਂ ਜਿਹੜਾ ਮਨ ਹੈ ਏਡਾ ਕਠੋਰ ਏਡਾ ਅਗਿਆਨੀ। ਜਿਵੇਂ ਮਸਕੀਨ ਜੀ ਨੇ ਇੱਕ ਬਚਨ ਸੁਣਾਇਆ, ਉਹ ਸੁਣਾ ਦਿੰਦੇ ਸੀ ਅਤੇ ਨਹੀਂ ਸੀ ਪਰਵਾਹ ਕਰਦੇ ਕਿਸੇ ਦੀ। ਉਹਨੇ ਕਿਹਾ ਕਿ ਕਾਨਪੁਰ, ਦੇਹਰਾਦੂਨ, ਰਤਲਾਮ, ਲਖਨਊ, ਬੰਬੇ, ਕਲਕੱਤੇ ਵੱਡਿਆਂ ਸ਼ਹਿਰਾਂ 'ਚ 45 ਸਾਲ ਹੋ ਗਏ ਮੈਨੂੰ ਜਾਂਦਿਆਂ, ਕਦੇ ਨਾਗਾ ਨਹੀਂ ਪਿਆ। ਹਰ ਸਾਲ ਉੱਥੇ ਕਥਾ ਸੁਣਾ ਕੇ ਉਹਨਾਂ ਨੇ, ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਬੰਦੇ ਹੇਰਾਫੇਰੀ ਵਾਲੀ ਤਕੜੀ ਤੋਲਦੇ ਸੀ ਨਾ, ਦੁਕਾਨਾਂ 'ਤੇ ਬੈਠੇ ਹੇਰਾਫੇਰੀਆਂ ਕਰਦੇ ਸੀ, ਅੱਜ ਵੀ ਉਸੇ ਤਰ੍ਹਾਂ ਕਰ ਰਹੇ। ਪੁੱਛਿਆ ਵੀ ਕੀ ਗੱਲ, ਤੁਸੀਂ ਰੋਜ਼ ਦਰਬਾਰ 'ਚ ਆਉਂਦੇ ਹੋ, ਕਥਾ ਸੁਣਦੇ ਹੋ, ਕੀਰਤਨ ਸੁਣਦੇ ਹੋ, ਪਰ ਇਹ ਹਰਾਮ ਦੀ ਕਮਾਈ, ਲੋਕਾਂ ਨਾਲ ਧੋਖਾ ਫਰੇਬ, ਇਹ ਕਿਉਂ ਇਕੱਠਾ ਕਰਕੇ ਲਿਆਉਂਦੇ ਹੋ? ਉਹਨਾਂ ਪਤਾ ਕੀ ਕਿਹਾ, ਮਸਕੀਨ ਜੀ ਕੀ ਦੱਸੀਏ, ਮਨ ਹੀ ਨਹੀਂ ਮੰਨਦਾ ਹੈ ਨਾ, ਇਹ ਮਨ ਏਡਾ ਵਿਗੜਿਆ ਹੋਇਆ, ਕਿਵੇਂ ਇਹਦੇ ਬਾਰੇ ਕਿਹਾ ਜਾ ਸਕਦਾ ਵੀ ਸਾਡਾ ਮਨ ਬੜਾ ਸਾਫ਼? ਨਹੀਂ ਨਹੀਂ, ਬਹੁਤ ਜ਼ਿਆਦਾ ਵਿਗੜਿਆ ਹੋਇਆ ਮਨ, ਕਠੋਰ ਦੂਜਾ ਪਾਏ ਲੱਗਾ, ਸੰਸਾਰ 'ਚ ਲੱਗਾ ਹੋਇਆ, ਦਾਲ ਲੱਗੇ ਸਹੀ ਇਹਦਾ, ਫਿਰ ਇਹ ਛੱਡਦਾ ਨਹੀਂ ਕੁਛ ਵੀ। ਹੇਰਾ ਫੇਰੀਆਂ, ਧੋਖੇ ਫਰੇ, ਮਜ਼ਦੂਰਾਂ ਦਾ ਹੱਕ ਮਾਰਨਾ। ਇੱਥੋਂ ਕੈਨੇਡਾ ਤੋਂ ਇੱਕ ਬੰਦਾ ਗਿਆ ਅਤੇ ਉਹ ਸੰਤ ਸੀ ਅਸਲੀ, ਬਾਬਾ ਸੰਤੋਖ ਸਿੰਘ ਨਾਂ ਸੀ ਉਹਨਾਂ ਦਾ, ਬਿਲਕੁਲ ਜੱਟ ਜੇ ਬਣ ਕੇ ਰਹਿੰਦੇ ਸੀ ਉਹ, ਫਤਿਹਗੜ੍ਹ ਸਾਹਿਬ, ਜੋਤੀ ਸਰੂਪ ਜਿਹੜਾ ਗੁਰਦੁਆਰਾ ਸਾਹਿਬ ਸਾਹਿਬਜ਼ਾਦਿਆਂ ਦਾ। ਅੱਧੀ ਰਾਤ ਨਾਲ 12:30 ਵਜੇ ਉੱਠ ਕੇ ਸੰਗਤ ਦੇ ਵਰਤਣ ਵਾਲੇ ਬਾਥਰੂਮ ਉਹ ਸਾਫ਼ ਕਰਦੇ ਸੀ, ਫਿਰ ਕੇ ਅਸੀਂ ਇਸ਼ਨਾਨ ਕਰਕੇ ਭਜਨ ਕਰਨ ਬਹਿੰਦੇ ਸਨ ਉਹ, ਅਤੇ ਬਿਲਕੁਲ ਜਿਵੇਂ ਜੱਟ ਕੋਈ ਖੇਤਾਂ 'ਚ ਕੰਮ ਕਰਦਾ ਫਿਰਦਾ, ਇਸ ਤਰ੍ਹਾਂ ਦੇ ਸੀ ਉਹ। ਗੁਰਮੁਖ ਸੀ ਕਮਾਈ ਵਾਲੇ, ਮੈਂ ਦਰਸ਼ਨ ਕੀਤੇ ਉਹਨਾਂ ਦੇ ਬੜੀ ਵਾਰੀ, ਬਚਨ ਵੀ ਸੁਣੇ ਉਹਨਾਂ ਦੇ, ਕਮਾਈ ਵਾਲੇ ਸੀ ਬਹੁਤ, ਕਿਉਂਕਿ ਆਪ ਜੀਵਨ ਕਮਾਈ ਵਾਲਾ ਸੀ ਨਾ, ਕੇਵਲ ਉਹ ਬਨਾਉਟੀ ਸੰਤ ਨਹੀਂ, ਮੱਥੇ ਟਿਕਾਉਣ ਵਾਲੇ ਨਹੀਂ ਸੀ। ਅਤੇ ਉਹਨਾਂ ਦੇ ਕੋਲ ਇੱਥੋਂ ਕੈਨੇਡਾ ਤੋਂ ਬੰਦਾ ਗਿਆ, 2 ਲੱਖ ਰੁਪਈਆ ਉਹਨਾਂ ਅੱਗੇ ਰੱਖਿਆ, ਅਤੇ ਉਹਨਾਂ ਕਿਹਾ ਨਹੀਂ ਬਈ ਇਹ ਲੈ ਜਾ, ਸਾਨੂੰ ਨਹੀਂ ਚਾਹੀਦਾ। ਹੈਰਾਨ ਜਿਹਾ ਹੋਇਆ ਵੀ ਮਾਇਆ ਨੂੰ ਛੱਡਦਾ ਕੋਈ ਨਹੀਂ, ਕਹਿੰਦੇ ਨਹੀਂ ਚਾਹੀਦਾ, ਵਾਰ ਵਾਰ ਕਹੇ, ਕਹਿਣ ਲੱਗੇ ਇਹ ਮਜ਼ਦੂਰਾਂ ਦੀਆਂ ਰਗਾਂ 'ਚ ਗੂੜ ਦਿੱਤਾ, ਹੇਰਾਫੇਰੀ ਕੀਤੀ ਅਤੇ ਸਾਨੂੰ ਇੱਥੇ ਜ਼ਹਿਰ ਖਵਾਉਣਾ, ਚੁੱਕਲਾ ਸਾਨੂੰ ਨਹੀਂ ਮਾਇਆ ਚਾਹੀਦੀ ਤੇਰੀ। ਫਿਰ ਉਹ ਚਰਨੀ ਡਿੱਗ ਪਿਆ, ਕਹਿਣ ਲੱਗੇ ਜਾ ਉਹਨਾਂ 'ਚ ਵੰਡ ਜਾ ਕੇ, ਜਿਹਨਾਂ ਨਾਲ ਠੱਗੀ ਕੀਤੀ ਹੈ ਨਾ, ਧੋਖਾ ਕੀਤਾ ਮਜ਼ਦੂਰਾਂ ਨਾਲ, ਕੋਈ ਫੈਕਟਰੀ ਸੀ ਪਤਾ ਨਹੀਂ ਕੀ ਕਾਰੋਬਾਰ ਸੀ ਉਹਦਾ, ਕਹਿੰਦੇ ਉਹਨਾਂ ਨੂੰ ਦਿਆ ਕਰ 2 ਪੈਸੇ ਵੱਧ, ਗਰੀਬਾਂ ਦੀਆਂ ਸੀਸਾਂ ਹੀ ਤੈਨੂੰ ਤਾਰ ਦੇਣਗੀਆਂ, ਭਰਿਆ ਲੋਕਾਂ ਕਿਹੜੇ ਪਾਸੇ ਲੱਗਾ ਹਾਂ, ਉਹਨਾਂ ਨਾਲ ਹੇਰਾਫੇਰੀ ਕਰ ਰਹੇ ਹਾਂ ਰੱਬ ਦੇ ਬੰਦਿਆਂ ਨਾਲ, ਅਤੇ ਇੱਥੇ ਆ ਕੇ ਸਾਨੂੰ ਜ਼ਹਿਰ ਖਵਾਉਣੀ ਚਾਹੁੰਦਾ? ਨਹੀਂ, ਜ਼ਹਿਰ ਨਹੀਂ ਅਸੀਂ ਖਾਂਦੇ। ਤਾਂ ਇਸ ਪ੍ਰਕਾਰ ਇਹੋ ਜਿਹੇ ਵਿਰਲੇ ਟਾਵੇਂ ਹੁੰਦੇ ਨੇ। ਤਾਂ ਗੁਰੂ ਕੇ ਪਿਆਰੇ, ਉਹ ਮਨੁੱਖ ਇਹ ਕਰ ਰਿਹਾ, ਬੰਦਿਆਂ ਨਾਲ ਧੋਖੇ ਫਰੇਬ ਕਰ ਰਿਹਾ, ਮੰਦਰਾਂ 'ਚ ਆ ਕੇ ਮਾਇਆ ਚੜ੍ਹਾ ਰਿਹਾ, ਹੋਰ ਚੀਜ਼ਾਂ ਚੜ੍ਹਾ ਰਿਹਾ ਧਾਰਮਿਕ ਸਥਾਨਾਂ 'ਤੇ, ਇਹ ਗਲਤ ਰਾਹ ਪਿਆ ਹੋਇਆ। ਖੈਰ, ਮੈਂ ਜ਼ਿਕਰ ਇਹ ਕਰਨ ਲੱਗਾ ਵੀ ਪੁਰਾਣੇ ਸਮਿਆਂ 'ਚ ਇਹ ਮਨ ਜਿਹੜਾ, ਇਹ ਜਦੋਂ ਚਿੰਤਾ ਝੋਰਿਆਂ ਸੋਗਾਂ ਫਿਕਰਾਂ 'ਚ ਗਰੱਸਿਆ ਹੋਇਆ ਹੁੰਦਾ ਤਾਂ ਇਹ ਸਰੀਰ ਨੂੰ ਰੋਗੀ ਕਰ ਦਿੰਦਾ। 80% ਰੋਗ ਮਾਨਸਿਕ ਨੇ ਅਤੇ 20% ਜਿਹੜੀਆਂ ਸਰੀਰ ਦੀਆਂ ਖਿਲਤਾਂ ਵਿਗੜਦੀਆਂ, ਉਹ ਪਿੱਤ, ਵਾਏ, ਕਫ ਅਤੇ ਰੁਦਰ ਵਿਗਾੜ, ਇਹਨੂੰ ਕਹਿੰਦੇ ਨੇ 4 ਚੀਜ਼ਾਂ। ਪਿੱਤ, ਗਰਮੀ ਵੱਧ ਜਾਏ, ਲੋੜ ਤੋਂ ਚਾਹੀਦੀ ਹੈ ਸਰੀਰ ਨੂੰ ਗਰਮੀ, ਜਿਹਦੇ ਨਾਲ ਭੋਜਨ ਹਜ਼ਮ ਹੁੰਦਾ, ਇਹ ਵੱਧ ਜਾਏ ਅਤੇ ਬੰਦਾ ਰੋਗੀ। ਵਾਏ, ਹਵਾ ਵੱਧ ਗਈ ਅਤੇ ਬੰਦਾ ਰੋਗੀ। ਕਫ, ਬਲਗਮ, ਰੇਸ਼ਾ ਵੱਧ ਗਿਆ ਅਤੇ ਬੰਦਾ ਰੋਗੀ। ਇਹਦੋਂ ਅੱਗੇ ਜਾ ਕੇ ਫਿਰ ਰੁਦਰ ਵਿਗਾੜ, ਫਿਰ ਖੂਨ ਵਿੱਚ ਖਰਾਬੀ ਆ ਜਾਂਦੀ, ਇੱਥੋਂ ਰੋਗ ਲੱਗਦੇ ਹਨ। ਅਤੇ ਕਿਉਂਕਿ 80% ਮਾਨਸਿਕ ਰੋਗ ਹਨ, ਇਸ ਲਈ ਮੰਤਰਾਂ ਦੁਆਰਾ ਉਹਦਾ ਪ੍ਰਭਾਵ ਮੰਤਰ ਦਾ ਪਾਉਂਦੇ ਸੀ ਲੋਕਾਂ ਨੂੰ, ਜਿਵੇਂ ਦਾੜ ਪੀੜ, ਕੰਨ ਪੀੜ, ਦੂਜਾ ਤੀਜਾ। ਇੱਕ ਵਾਰੀ ਮਸਕੀਨ ਜੀ ਨੂੰ ਹੁੰਦੀ ਸੀ ਦਾੜ ਪੀੜ, ਅਤੇ ਇੱਕ ਮੋਚੀ ਹੁੰਦਾ ਸੀ, ਉਹ ਕਰਦਾ ਸੀ ਇਹ ਦਾੜ ਪੀੜ ਦਾ ਇਲਾਜ। ਮਸਕੀਨ ਜੀ ਨੂੰ ਕਹਿਣ ਲੱਗਾ ਹੁਣੇ ਹਟਾ ਦੇਣੇ, ਉਹ ਮੰਤਰ ਪੜ੍ਹਦਾ ਰਿਹਾ ਅਤੇ ਕਹਿਣ ਲੱਗੇ ਪਿਆ ਫਰਕ? ਕਹਿੰਦੇ ਨਹੀਂ ਜੀ, ਅੱਗੇ ਨਾਲੋਂ ਵੱਧ ਗਈ ਹੈ। ਦੁਬਾਰਾ ਫਿਰ ਕਹਿਣ ਲੱਗੇ ਹੋਰ ਵੱਧ ਗਈ ਹੈ। ਕਹਿਣ ਲੱਗਾ ਫਿਰ ਤੁਹਾਡੇ 'ਤੇ ਮੰਤਰ ਨਹੀਂ ਚੱਲੇਗਾ, ਕਿਉਂਕਿ ਤੁਹਾਡੇ ਵਿੱਚ ਵਿਸ਼ਵਾਸ ਨਹੀਂ ਹੈ, ਮੇਰੇ ਮੰਤਰ 'ਤੇ ਤੁਸੀਂ ਵਿਸ਼ਵਾਸ ਨਹੀਂ ਕਰ ਰਹੇ। 2 ਚੀਜ਼ਾਂ ਇਕੱਠੀਆਂ ਹੋਣ ਤਾਂ ਗੱਲ ਬਣਦੀ ਹੈ। ਮੰਤਰ ਸਿੱਧ ਕੀਤਾ ਹੋਇਆ ਕਮਾਈ ਕਰਕੇ ਅਗਲੇ ਪਾਸੇ ਬੰਦਾ ਵਿਸ਼ਵਾਸ ਕਰ ਰਿਹਾ ਅਤੇ ਰੋਗ ਹਟਦੇ ਸੀ ਲੋਕਾਂ ਦੇ। ਔਰ ਇਸ ਪ੍ਰਕਾਰ ਫਿਰ ਆਯੁਰਵੈਦਿਕ ਆਇਆ, ਐਲੋਪੈਥੀ, ਦੂਜਾ ਤੀਜਾ, ਕਈ ਕੁਛ ਇਹ ਸਰੀਰਾਂ ਨੂੰ ਰੋਗ ਲੱਗੇ ਹੋਏ ਨੇ। ਅਤੇ ਗੁਰੂ ਮਹਾਰਾਜ ਨੇ ਮਾਨਸਿਕ ਰੋਗਾਂ ਦੀ, ਸਰੀਰਕ ਰੋਗਾਂ ਦੀ ਦਵਾਈ ਨਾਮ ਦੱਸਿਆ, ਸਰਵ ਰੋਗ ਕਾ ਔਖਦ ਨਾਮ, ਇੱਥੇ ਬਚਨ ਆ ਰਹੇ ਨੇ, ਨਾਮ ਪਰਮਾਤਮਾ ਦਾ। ਹੋਰ ਮੰਤਰ ਬਥੇਰੇ ਹਨ ਲੋਕ ਪੜ੍ਹਦੇ, ਕੋਈ ਹਨੂੰਮਾਨ ਦਾ ਮੰਤਰ ਪੜ੍ਹ ਰਿਹਾ, ਚਲੀਸਾ ਕਰ ਰਿਹਾ, ਕੋਈ ਭੈਰੋਂ ਦਾ ਮੰਤਰ, ਕੋਈ ਕਿਸੇ ਦਾ, ਕੋਈ ਕਿਸੇ ਦਾ। ਇੱਕ ਬਜ਼ੁਰਗ ਨੇ ਮੈਨੂੰ ਹੱਡ ਬੀਤੀ ਦੱਸੀ ਸੀ, ਉਹ ਸਿੱਖ ਸਨ ਮਹਾਰਾਜ ਦੇ, ਪਰ ਅਨੰਦਪੁਰ ਸਾਹਿਬ ਜਾ ਕੇ ਹੋਲੇ ਮਹੱਲੇ ਵਾਲੇ ਦਿਨ ਪਹਾੜੀ 'ਤੇ ਬੈਠੇ,
ਹਨੂੰਮਾਨ ਦਾ ਮੰਤਰ ਸਿੱਧ ਕਰਨਾ ਚਾਹੁੰਦੇ। ਫਿਰ ਦਸਮ ਪਾਤਸ਼ਾਹ ਨੇ ਦਰਸ਼ਨ ਦੇ ਕੇ ਕਿਹਾ, ਸਿੰਘਾਂ ਕਿਹੜੇ ਪਾਸੇ ਲੱਗਾ ਆ? ਉਹ ਭੂਤ ਪ੍ਰੇਤ ਕੱਢਦਾ ਸੀ, ਉਹਨੇ ਆਪ ਦੱਸਿਆ ਮੈਨੂੰ ਵੀ ਮੈਂ ਲੋਕਾਂ ਦੇ ਭੂਤ ਪ੍ਰੇਤ ਕੱਢਦਾ ਸੀ। ਫਿਰ ਲੋਕ ਬੜਾ ਉਹਦਾ ਸਤਿਕਾਰ ਕਰਦੇ ਸੀ, ਉਹਦੇ ਖੇਤਾਂ 'ਚ ਕੰਮ ਬੜਾ ਕਰਦੇ ਸੀ ਆ ਕੇ ਲੋਕ, ਉਹਦੀ ਗੱਲ ਨਹੀਂ ਸੀ ਕੋਈ ਮੋੜਦਾ, ਕਿਉਂਕਿ ਉਹ ਭੂਤ ਪ੍ਰੇਤ ਕੱਢਦਾ ਸੀ ਲੋਕਾਂ ਦੇ। ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਵੱਡੇ ਤੋਂ ਵੱਡਾ ਭੂਤ ਹੋਵੇਗਾ ਅਤੇ ਜਪਜੀ ਸਾਹਿਬ ਪਾਠ ਕਰਕੇ ਜਲ ਛਕਾ ਦਿਆ ਕਰੀ, ਨਹੀਂ ਰਹੇਗਾ, ਅਤੇ ਹੋਰ ਮੰਤਰ ਨਾ ਸਿੱਧ ਕਰਨ ਦੀ ਕੋਸ਼ਿਸ਼ ਕਰ, ਹੋਰ ਪਾਸੇ ਨਾ ਜਾ, ਤੂੰ ਗਲਤ ਪਾਸੇ ਚਲਾ ਜਾਏਗਾ, ਨੁਕਸਾਨ ਹੋਏਗਾ। ਇਸ ਕਰਕੇ ਹਜ਼ੂਰ ਨੇ ਜਾਪ ਸਾਹਿਬ 'ਚ ਕਿਹਾ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਬੀਜ ਮੰਤਰ, ਬੀਜ ਦਾ ਅਰਥ ਹੈ ਮੁੱਢ, ਰੁੱਖ ਦਾ ਮੁੱਢ ਕੀ ਹੁੰਦਾ? ਆਮ ਤੌਰ 'ਤੇ ਅਸੀਂ ਜੜ੍ਹਾਂ ਕਿਹਾ ਜਾਂਦੇ ਮੁੱਢ ਜਿਹੜਾ ਹੁੰਦਾ, ਪਰ ਉਸ ਨਵਾਂ ਜੜ੍ਹਾਂ ਦਾ ਵੀ ਮੁੱਢ ਬੀਜ ਆ, ਬੀਜ ਵਿੱਚੋਂ ਹੀ ਦਰਖਤ ਨਿਕਲਿਆ ਹੈ। ਇਸੇ ਪ੍ਰਕਾਰ ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਨਾਮ ਰੂਪੀ ਬੀਜ ਵਿੱਚੋਂ ਨਿਕਲੀ। ਤੁਸਾਂ ਸੁਖਮਨੀ ਸਾਹਿਬ 'ਚ ਬਚਨ ਪੜ੍ਹਿਆ ਸੁਣਿਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ। ਕਿਉਂ ਜੀ? ਹਜ਼ੂਰ ਨੇ ਔਰ ਬਾਕੀ ਧਰਮਾਂ ਨੇ ਵੀ, ਜਿਵੇਂ ਸਭ ਧਰਮ ਹੈ ਨਾ ਦੁਨੀਆਂ ਦੇ ਮੁੱਖ ਅੱਠ ਧਰਮਾਂ ਨੇ, ਯਹੂਦੀ, ਈਸਾਈ, ਪਾਰਸ, ਇਸਲਾਮ, ਵਿਦੇਸ਼ੀ, ਹਿੰਦੁਸਤਾਨ ਦੇ ਸਨਾਤਨ ਮਤ, ਬੁੱਧ, ਜੈਨ ਅਤੇ ਸਿੱਖ ਮਤ, ਸਾਰੇ ਧਰਮਾਂ ਦੇ ਰਹਿਬਰਾਂ ਨੇ ਇਹ ਇੱਕ ਬਚਨ ਕਿਹਾ ਵੀ ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਨਾਮ ਵਿੱਚੋਂ ਬਣੀ ਹੈ। ਅਰਬਾਂ ਖਰਬਾਂ ਸਾਲ ਕੇਵਲ ਧੁੰਦ ਰਹੀ ਹੈ, ਕਿਹਾ ਨਹੀਂ ਜਾ ਸਕਦਾ, ਕਿਉਂਕਿ ਪਰਮਾਤਮਾ ਬਾਰੇ ਕੌਣ ਦੱਸ ਸਕਦਾ ਕਦੋਂ ਦਾ, ਇਹ ਨਹੀਂ ਕੋਈ ਪਤਾ ਕਦੋਂ ਦਾ, ਭਾਵ ਸਦਾ ਹੀ ਕਿਹਾ ਜਾਏਗਾ, ਸਦਾ ਹੀ, ਹਮੇਸ਼ਾ। ਅਤੇ ਅਰਬਾਂ ਖਰਬਾਂ ਸਾਲ ਧੁੰਦ ਰਹੀ, ਫਿਰ ਆਖਰ ਉਹਨੂੰ ਫੁਰਨਾ ਫੁਰਿਆ, ਏਕੋ ਹੰ ਬਹੁ ਸਿਆਮਾ ਪ੍ਰਜਾਏ, ਮੈਂ ਇਕੱਲਾ ਹੀ ਹਾਂ, ਕੁਝ ਰਚਨਾ ਰਚਦੀ ਹੈ, ਤਮਾਸ਼ਾ ਰਚਦੀ ਹੈ, ਫੁਰਨਾ ਆਇਆ। ਅਤੇ ਉਸਨੇ ਉਚਾਰਿਆ ਓਅੰਕਾਰ, ਓਅੰਕਾਰ, ਇਹ ਹਿੰਦੁਸਤਾਨ 'ਚ ਓਮ ਓਅੰਕਾਰ, ਓ ਨਮੋ ਓ ਨਮ, ਇਹ ਥੋੜ੍ਹਾ ਥੋੜ੍ਹਾ ਅੰਤਰ ਧਰਮਾਂ ਦਾ। ਓਅੰਕਾਰ ਸ਼ਬਦ ਹਿੰਦੁਸਤਾਨ 'ਚ ਮੌਜੂਦ ਸੀ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਏਕਾ ਲਾਇਆ। ਪਰਮਾਤਮਾ ਬਾਰੇ ਭਰਮ ਭੁਲੇਖੇ ਪਏ ਹੋਏ, ਹੁਣ ਦੇਖੋ ਚਾਰ ਪੰਜ ਮੁਸਲਮਾਨ ਖਲੋਤੇ ਹੋਣ, ਉਹਨਾਂ 'ਚ ਇੱਕ ਮੁਸਲਮਾਨ ਬੋਲੇ ਹੇ ਭਗਵਾਨ, ਤਾਂ ਉਹ ਕਹਿਣਗੇ ਕਾਫਰ ਹੈ, ਆਪਣੇ ਮਜ਼ਹਬ ਵਿੱਚੋਂ ਇਹਨੂੰ ਛੇਕ ਦਿੱਤਾ ਜਾਏ, ਇਹ ਭਗਵਾਨ ਉਚਾਰਨ ਕਰਦਾ। ਅਤੇ ਜੇ ਪੰਜ ਸੱਤ ਹਿੰਦੂ ਵੀਰ ਖਲੋਤੇ ਹੋਣ, ਇੱਕ ਕਹੇ ਸੁਬਹਾਨ ਅੱਲਾਹ ਯਾ ਖੁਦਾ, ਤਾਂ ਉਹ ਕਹਿਣਗੇ ਇਹ ਤਾਂ ਕੋਈ ਮਲੇਸ਼ ਆ, ਇਹ ਤਾਂ ਹਿੰਦੂ ਨਹੀਂ, ਇਹਨੂੰ ਛੇਕ ਦਿਓ ਆਪਣੇ ਮਜ਼ਹਬ ਧਰਮ ਵਿੱਚੋਂ। ਪਰ ਸਤਿਗੁਰ ਨਾਨਕ ਦੇਵ ਜੀ ਦਾ ਕੀ ਸਿਧਾਂਤ ਆ? ਬਲਿਹਾਰਾ ਜਾਉ ਜੇਤੇ ਤੇਰੇ ਨਾਮ, ਤੇਰੇ ਜਿੰਨੇ ਵੀ ਨਾਮ ਹਨ ਸਾਰਿਆਂ ਨਾਮਾਂ ਤੋਂ ਸਦਕੇ ਬਲਿਹਾਰ ਕੁਰਬਾਨ, ਕਿਉਂਕਿ ਤੇਰੇ ਨਾਮ ਹਨ। ਪਰਮਾਤਮਾ ਦਾ ਕੋਈ ਇੱਕ ਨਾਮ ਨਹੀਂ ਹੈ, ਕਿਉਂ? ਮਾਂ ਪਿਓ ਦੁਆਰਾ ਬੱਚਾ ਜਨਮ ਲੈਂਦਾ ਅਤੇ ਮਾਂ ਪਿਓ ਇੱਕ ਨਾਮ ਰੱਖਦੇ, ਕੋਈ ਨਾਮ ਹੁੰਦਾ ਉਹਦਾ, ਪਰ ਪਰਮਾਤਮਾ ਜਾਇਆ ਹੋਇਆ ਨਹੀਂ ਕਿਸੇ ਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਫਿਰ ਇੱਕ ਨਾਮ ਕਿਵੇਂ ਹੋ ਸਕਦਾ? ਵੱਖ ਵੱਖ ਦੇਸ਼ਾਂ 'ਚ, ਵੱਖ ਵੱਖ ਧਰਮਾਂ 'ਚ, ਵੱਖੋ ਵੱਖ ਭਾਸ਼ਾਵਾਂ 'ਚ ਪਰਮਾਤਮਾ ਦੇ ਅਨੇਕਾਂ ਨਾਮ ਉਚਾਰਨ ਹੋਏ ਨੇ। ਭਗਤਾਂ ਨੇ ਕਿਹਾ ਪਤਤ ਪਾਵਨ ਹੈ, ਭਗਤ ਵਸ਼ਲ ਹੈ, ਕਿਰਪਾਲੂ ਹੈ, ਦਿਆਲੂ ਹੈ, ਅੰਤਰਜਾਮੀ ਹੈ, ਉਹ ਭਗਵਾਨ ਹੈ, ਖਟਭਗਾ ਸੰਪੰਨ ਹੈ, ਭਗਵੰਤ ਹੈ, ਗੋਬਿੰਦ ਹੈ, ਗੋਪਾਲ ਹੈ, ਨਾਰਾਇਣ ਹੈ, ਦਾਮੋਦਰ ਹੈ, ਅੱਲਾ ਹੈ, ਖੁਦਾ ਹੈ, ਅਨੇਕਾਂ ਨਾਮ। ਜਿਵੇਂ ਸੂਰਜ ਹਿੰਦੁਸਤਾਨ 'ਚ ਇਹਨੂੰ ਕਿਹਾ ਜਾਂਦਾ ਆਦਿਤ, ਰਵੀ, ਸੂਰਜ ਨੂੰ ਰਵੀ, ਆਦਿਤ ਆਦਿਕ ਨਾਮ ਦਿੱਤੇ ਜਾਂਦੇ ਆ ਉੱਥੋਂ ਦੀ ਭਾਸ਼ਾ ਮੁਤਾਬਕ, ਅਤੇ ਸੂਰਿਆ, ਸੂਰਜ। ਇਸੇ ਤਰ੍ਹਾਂ ਅਰਬੀ ਫਾਰਸੀ ਵਾਲੇ ਰੁਖਸਾਰ ਸੂਰਜ ਨੂੰ ਕਿਹਾ ਜਾਂਦਾ, ਆਫਤਾਬ, ਇਤਿਆਦਿਕ ਨਾਮ ਹਨ। ਕੀ ਨਾਮ ਬਦਲਣ ਨਾਲ ਸੂਰਜ ਬਦਲ ਜਾਏਗਾ? ਸੂਰਜ ਨਹੀਂ ਬਦਲੇਗਾ, ਨਾਮ ਭਾਵੇਂ ਅਨੇਕਾਂ ਹੋਣ, ਹੋਰ ਵੀ ਰੱਖੇ ਜਾਣ, ਸੰਨ ਅੰਗਰੇਜ਼ੀ 'ਚ ਕਹਿੰਦੇ ਆ, ਅਨੇਕਾਂ ਨਾਮ ਹਨ ਸੂਰਜ ਦੇ, ਪਰ ਸੂਰਜ ਉਹੀ, ਇਹਦਾ ਸਰੂਪ ਤਾਂ ਉਹੀ ਹੈ। ਵਾਟਰਮੈਲਨ, ਹਦਵਾਣਾ, ਤਰਬੂਜ਼, ਮਤੀਰਾ, ਕੀ ਨਾਮ ਬਦਲ ਜਾਣਗੇ ਜਾਂ ਉਹਦੀ ਤਸਵੀਰ ਬਦਲ ਜਾਏਗੀ, ਰੂਪ ਰੰਗ ਬਦਲ ਜਾਏਗਾ? ਨਹੀਂ ਬਦਲੇਗਾ। ਇਸੇ ਪ੍ਰਕਾਰ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਕਰਕੇ,
ਇਹਨਾਂ ਨੂੰ ਕਿਹਾ ਜਾਂਦਾ ਸਫਾਤੀ ਨਾਮ, ਪਰਮਾਤਮਾ ਦਾ ਮੰਤਰ। ਪਰਮਾਤਮਾ ਦੇ ਨਾਮ ਦਾ ਕੋਈ ਵੀ ਮੰਤਰ ਉਹ ਸਾਰਿਆਂ ਮੰਤਰਾਂ ਦਾ ਮੁੱਢ ਮੰਤਰ ਹੈ। ਬੀਜ ਮੰਤਰ ਹਰ ਕੀਰਤਨ ਗਾਓ। ਸਤਿਗੁਰਾਂ ਸਾਨੂੰ ਮਨ੍ਹਾ ਕੀਤਾ ਹੋਰਨਾਂ ਦੇ ਮੰਤਰ ਜਪਣ ਲਈ, ਵੀ ਸ਼ਿਵ ਦਾ ਮੰਤਰ, ਭੈਰੋਂ ਦਾ ਮੰਤਰ, ਹੋਰ ਬ੍ਰਹਮਾ ਦੇ ਨਾਂ ਦਾ ਮੰਤਰ, ਫਲਾਣਾ ਮੰਤਰ। ਹਜ਼ੂਰ ਨੇ ਕਿਹਾ ਸੰਪੈ ਕਉ ਈਸਰ ਧਿਆਈ ਹੈ। ਸ਼ਿਵ ਨੂੰ ਧਿਆਉਂਦੇ ਲੋਕ ਜਾਇਦਾਦ ਵਾਸਤੇ ਮਾਇਆ ਲਈ, ਪਰ ਸੰਪੈ ਪੁਰਬ ਲਿਖੇ ਕੀ ਪਾਈ ਹੈ, ਜੋ ਮਸਤਕ ਤੇ ਭਾਗ ਹੈ ਉਹਦੇ ਅਨੁਸਾਰ ਧਿਆਉਣਾ। ਤੇ ਪਰਮਾਤਮਾ ਨੂੰ ਜੋ ਸਾਰਿਆਂ ਦਾ ਮੁੱਢ ਰੂਪ ਹੈ, ਇਸਲਾਮ ਵਾਲਿਆਂ ਨੂੰ ਕਿਹਾ ਕਿ ਉਹਨੇ ਕੌਣ ਸ਼ਬਦ ਉਚਾਰਿਆ ਸੀ, ਇਸਲਾਮ ਵੀ ਮੰਨਦਾ। ਮੁਹੰਮਦ ਸਾਹਿਬ ਨੇ ਕਿਹਾ ਪਰਮਾਤਮਾ ਨੇ, ਖੁਦਾ ਨੇ ਕੌਣ ਸ਼ਬਦ ਉਚਾਰਿਆ। ਫਰਸ ਕੌਣ ਨਾਮ ਕਰਨ ਦਾ, ਵੀ ਮੈਂ ਕੁਛ ਕਰਾਂ। ਤਾਂ ਇਸੇ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਓਮ ਓ ਨਮੋ ਓ ਨਮ ਓ ਅੰਕਾਰ ਅਤੇ ਸਤਿਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ 'ਚ ਕਹਿੰਦੇ ਹਨ, ਕੀਤਾ ਪਸਾਓ ਇੱਕੋ ਕਵਾਓ। ਇੱਕ ਵਾਕ ਤੋਂ ਸਾਰਾ ਪਸਾਰਾ ਪਸਾਰਿਆ, ਤਿਸ 'ਤੇ ਹੋਏ ਲੱਖ ਦਰਿਆਓ, ਫਿਰ ਜ਼ਿੰਦਗੀਆਂ ਦੇ ਦਰਿਆ ਚੱਲ ਪਏ, ਵਹਿਣ ਚੱਲ ਪਏ ਗੋ। ਤਾਂ ਇਸੇ ਤਰ੍ਹਾਂ ਦਸਮ ਪਾਤਸ਼ਾਹ ਨੇ ਕਿਹਾ, ਪ੍ਰਥਮ ਹੈ ਉਹ ਅੰਕਾਰ ਤਿੰਨ ਕਹਾ, ਸੋ ਧੁਨ ਪੂਰ ਜਗਤ ਮੋਹ ਰਹਾ। ਪਰਮਾਤਮਾ ਦੇ ਨਾਮ ਦੀ ਧੁਨੀ ਹੁਣ ਵੀ ਜਗਤ ਵਿੱਚ ਪੂਰਨ ਹੈ, ਪਰ ਸਾਰੇ ਪਕੜ ਨਹੀਂ ਸਕਦੇ। ਅੰਤਰਮੁਖ ਬਿਰਤੀ ਹੋ ਕੇ ਵਾਹਿਗੁਰੂ ਵੱਲ ਨੂੰ ਮਨ ਦਾ ਰੁੱਖ ਹੋ ਗਿਆ, ਯਾਦ ਬਣੀ ਅਤੇ ਉਹ ਧੁਨੀ ਪਕੜ ਵਿੱਚ ਆ ਜਾਏ, ਉਹ ਸਮਾਈ ਹੋਈ ਹੈ। ਸੋ ਇਸ ਪ੍ਰਕਾਰ ਫਿਰ ਹਜ਼ੂਰ ਨੇ ਕਿਹਾ, ਉਹ ਅੰਕਾਰ ਆਦਿ ਕਥਨੀ ਅਨਾਥ, ਉਹ ਅੰਕਾਰ ਬ੍ਰਹਮਾ ਉਤਪਤ, ਉਹ ਅੰਕਾਰ ਕੀਆ ਜਿਨ ਚਿੱਤ, ਉਹ ਅੰਕਾਰ ਸੈਲ ਯੁਗ ਪਏ, ਉਹ ਅੰਕਾਰ ਬੇਦ ਨਿਰਮੇ। ਇਸ ਪ੍ਰਕਾਰ ਦੇ ਵਾਕ ਬਹੁਤ ਹਨ ਸਤਿਗੁਰਾਂ ਨੇ ਕੀਤੇ। ਤਾਂ ਇਸ ਵਾਸਤੇ ਉਹ ਜਿਹੜਾ ਬੀਜ ਰੂਪ ਹੈ ਪਰਮਾਤਮਾ, ਉਸੇ ਦਾ ਨਾਮ ਮੰਤਰ ਸਾਰਿਆਂ ਮੰਤਰਾਂ ਦਾ ਬੀਜ ਮੰਤਰ ਹੈ। ਇਸ ਕਰਕੇ ਹੋਰਨਾਂ ਚੀਜ਼ਾਂ ਦਾਤਾਂ ਵਾਸਤੇ ਕੋਈ ਕਿਸੇ ਨੂੰ ਜਪੀ ਜਾਂਦਾ, ਬਲਕਿ ਬੰਦਿਆਂ ਦੇ ਮਗਰ ਬੰਦਾ ਲੱਗ ਰਿਹਾ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਜਿਹਨੇ ਪੰਜਾਬੀ ਦੇ ਅਖਬਾਰਾਂ ਉੱਤੇ ਇਸ਼ਤਿਹਾਰ ਆਉਂਦੇ, ਪੀਰ ਸੈਯਦ ਸਾਹਿਬ ਫਲਾਣੀ ਪੁੱਛਣਾ ਦੇਣ ਵਾਲਾ, ਫਲਾਣਾ ਜੋਤਿਸ਼ੀ, ਫਲਾਣਾ ਫਲਾਣਾ, ਕਿਉਂ ਹਨ? ਕਿਉਂਕਿ ਸਾਡਾ ਮਨ ਆਪ ਰੱਬ ਨੂੰ ਜਪਣ ਲਈ ਨਹੀਂ ਤਿਆਰ ਹੋਇਆ, ਵਿਸ਼ਵਾਸ ਹੀ ਨਹੀਂ ਕਰ ਰਿਹਾ। ਪਰਮਾਤਮਾ ਬਾਰੇ ਵਿਸ਼ਵਾਸ ਸਾਰਿਆਂ ਨੂੰ ਨਹੀਂ ਹੈ। ਨਾਸਤਿਕ ਲੋਕ ਤਾਂ ਐਲਾਨੀਆਂ ਕਹਿ ਰਹੇ ਨਾ, ਉਹ ਇੰਨੇ ਖਤਰਨਾਕ ਨਹੀਂ। ਉਹ ਕਹਿੰਦੇ ਪਰਮਾਤਮਾ ਉਹਨਾਂ ਦੀ ਕੋਈ ਚੀਜ਼ ਨਹੀਂ, ਅਸੀਂ ਨਹੀਂ ਮੰਨਦੇ ਭਗਵਾਨ ਹੈਗਾ। ਪਰ ਜਿਹੜੇ ਅਸੀਂ ਆਸਤਕ ਹਾਂ, ਦਿਖਾਈ ਦੇ ਰਹੇ ਧਾਰਮਿਕ ਸਥਾਨਾਂ 'ਤੇ ਆਉਂਦੇ ਆ ਲੋਕ, ਅਸੀਂ ਸੱਚੇ ਆਸਤਕ ਨਹੀਂ ਹਾਂ, ਵਿਖਾਵਾ। ਜਿਹੜਾ ਆਸਤਕ ਹੋਏਗਾ ਉਹ ਕੋਈ ਬੁਰਾ ਕਰਮ ਨਹੀਂ ਕਰੇਗਾ। ਜਾਂ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਦੇ ਹਿਰਦੇ 'ਚ ਤਾਂ ਗਿਆਨ ਪ੍ਰਗਟ ਹੋ ਜਾਂਦਾ ਜਿਹੜਾ ਵਿਸ਼ਵਾਸ ਧਾਰਨ ਕਰ ਲੈਂਦਾ। ਪਰਮਾਤਮਾ 'ਤੇ ਵਿਸ਼ਵਾਸ ਨਿਸ਼ਚਾ ਨਹੀਂ ਹੈ, ਬਨਾਵਟ ਹੈ। ਇੱਥੇ ਮੱਥਾ ਟੇਕ ਰਿਹਾ ਰੱਬ ਦਾ ਦਰ ਜਾਣ ਕੇ, ਬਾਹਰ ਨਿਕਲ ਕੇ ਠੱਗੀਆਂ ਮਾਰਨ ਲੱਗ ਪਿਆ, ਫਿਰ ਵਿਸ਼ਵਾਸ ਕਿੱਦਾਂ ਆਇਆ? ਵਿਸ਼ਵਾਸ ਤਾਂ ਦਮੜਿਆਂ 'ਤੇ, ਮਾਇਆ 'ਤੇ, ਵੀ ਇਹ ਸੁੱਖ ਦੇਣ ਵਾਲੀ ਚੀਜ਼ ਆ, ਜਿਵੇਂ ਕਿਵੇਂ ਇਕੱਠੀ ਕਰ ਲਓ। ਜੋ ਪਾਪ ਅਪਰਾਧ ਹੁੰਦਾ ਕਰ ਲਓ, ਮਾਇਆ ਚਾਹੀਦੀ ਆ। ਧਰਮ ਦੇ ਦਾਇਰੇ 'ਚ ਰਹੇਗਾ ਜੋ ਪਰਮਾਤਮਾ 'ਤੇ ਵਿਸ਼ਵਾਸ ਕਰਨ ਵਾਲਾ, ਵੀ ਦੱਦਾ ਦਾਤਾ, ਇਸ ਵਚਨ 'ਤੇ ਵਿਸ਼ਵਾਸ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਜੇ ਵਿਸ਼ਵਾਸ ਹੋਏਗਾ ਧੋਖਾ ਫਿਰੇ, ਠੱਗੀ ਕਿਉਂ, ਪਰਪੰਚ ਕਿਉਂ, ਵਲ ਛਾਲ ਹੇਰਾ ਫੇਰੀਆਂ ਕਿਉਂ ਕਰੇਗਾ, ਕਿਉਂ ਪਾਪ ਕਰੇਗਾ? ਨਹੀਂ ਕਰੇਗਾ। ਨਿਕਟ ਬੁੱਝਿਆ ਸੋ ਬੁਰਾ ਕਿਉਂ ਕਰਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਜਿਹਨੇ ਪਰਮਾਤਮਾ ਦਾ ਨਾਮ ਜਪਣਾ, ਉਹਦੇ ਲਈ ਪਹਿਲਾ ਸਟੈਪ ਹੈ ਦਾ ਭਾਵ ਪਰਮਾਤਮਾ ਹੈ, ਦੂਸਰਾ ਨੇੜੇ ਹੈ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਇੰਜ ਜਾਣ ਲਈ ਦੱਸੋ ਪਾਪ ਹੋ ਸਕਦਾ? ਵੀ ਉਹ ਮੇਰੇ ਸਿਰ 'ਤੇ ਖਲੋਤਾ ਵੇਖ ਰਿਹਾ ਮੇਰੇ ਕਰਮਾਂ ਨੂੰ, ਮੇਰੇ ਹਿਰਦੇ 'ਚ ਜੋ ਕੁਝ ਹੈਗਾ ਫੁਰਨਾ, ਖਿਆਲ ਵਿਚਾਰ, ਜੋ ਕੁਝ ਵੀ ਭੈੜ ਮੇਰੇ ਅੰਦਰ ਹੈ ਜਾਣਦਾ, ਉਹਦੇ ਤੋਂ ਕਿਵੇਂ ਲੁਕਾ ਸਕਦਾ? ਮਹਾਰਾਜ ਕਹਿੰਦੇ ਨੇ, ਦਿਨ ਰਾਤ ਕਮਾਇੜੋ ਸੋ ਆਇਓ ਮੱਥੇ। ਜੋ ਦਿਨੇ ਰਾਤ ਕਮਾਇਆ ਮੱਥੇ ਦਾ ਭਾਗ ਬਣ ਰਿਹਾ ਜੀ। ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ। ਜਿਹਦੇ ਪਾਸੋਂ ਲੁਕਾਉਣਾ ਆਪਣੇ ਕਰਮ ਕਮਾ ਕੇ, ਵੀ ਸ਼ਾਇਦ ਗੁਰਦੁਆਰੇ ਰੱਬ ਵੇਖਦਾ, ਬਾਹਰ ਨਹੀਂ ਵੇਖਦਾ। ਕਮਲਿਆ ਇੱਥੋਂ ਤਾਂ ਗਿਆਨ ਮਿਲ ਰਿਹਾ ਵੀ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ, ਉਹਦੇ ਤੋਂ ਕਿਵੇਂ ਮੁੱਕਰ ਸਕਦਾ? ਮਾੜਾ ਕਰਮ ਕਰਕੇ ਉਹਨੂੰ ਪਤਾ ਤੂੰ ਕੀਤਾ, ਬਿਨਾਂ ਤੇਰੇ ਬੋਲਣ ਤੋਂ ਜਾਣਦਾ ਉਹਨੂੰ ਨਹੀਂ ਪਤਾ ਤੂੰ ਕੀ ਕੀਤਾ, ਤੇਰੇ ਹਿਰਦੇ 'ਚ ਕੀ, ਉਹ ਵੀ ਜਾਣਦਾ। ਅਤੇ ਫਿਰ ਇੱਕ ਹੀ ਵਚਨ ਹੈ ਸੁਖਮਨੀ ਸਾਹਿਬ ਦਾ, ਆਪੇ ਬੀਨਾ ਆਪੇ ਦਾਨ। ਇਹ ਪੱਲੇ ਬੰਨ ਲਈਏ, ਆਪ ਹੀ ਬੀਨਾ ਦ੍ਰਿਸ਼ਟਾ ਰੂਪ ਹੋ ਕੇ ਵੇਖ ਰਿਹਾ ਸਾਰੀ ਕੁਦਰਤ ਨੂੰ। ਏਡੀਆਂ ਵੱਡੀਆਂ ਅੱਖਾਂ ਰੱਬ ਦੀਆਂ, ਵਿਸ਼ਾਲ ਨੇਤਰਾਂ ਵਾਲਾ, ਸਾਡੇ ਵਰਗੀਆਂ ਅੱਖਾਂ ਨਹੀਂ, ਇਹਨਾਂ 'ਤੇ ਬਹੁਤ ਥੋੜ੍ਹੀ ਜਿਹੀ ਲਿਮਿਟ ਆ, ਹੱਦ ਆ।
ਮੰਦਰ ਦੇ ਅੰਦਰ ਅੰਦਰ ਵੇਖ ਸਕਦੀ ਹਾਂ, ਬਾਹਰ ਨਹੀਂ। ਪਰ ਪਰਮਾਤਮਾ ਐਸਾ ਨਹੀਂ ਹੈ, ਬਲਕਿ ਜੋ ਬ੍ਰਹਮ ਵਿੱਚ ਲੀਨ ਹੋ ਗਿਆ ਬ੍ਰਹਮ ਗਿਆਨੀ, ਉਹਦੇ ਨੇਤਰ ਬੜੇ ਵਿਸ਼ਾਲ ਹੁੰਦੇ। ਬ੍ਰਹਮ ਗਿਆਨੀ ਅਨੰਤ ਨੇਤਰਾ, ਦੁਇ ਦੇ ਲੋਚਨ ਸਰਬਾਨਾ ਵਿਦਵਾਨਾ, ਤ੍ਰਈ ਲੋਚਨਾ ਤਨ ਤਾਨਾ ਸਪਤਾਨਾ। ਬ੍ਰਹਮ ਗਿਆਨੀ ਅਨੰਤ ਲੋਚਨਾ, ਜਿਹਦੀ ਬ੍ਰਹਮ ਗਿਆਨ ਤੱਕ ਪਹੁੰਚ ਹੋ ਗਈ, ਬ੍ਰਹਮ ਵਿੱਚ ਲੀਨ ਹੋ ਗਿਆ, ਅਨੰਤ ਨੇਤਰ ਉਹਦੇ ਖੁੱਲ ਜਾਂਦੇ। ਜੇ ਭਗਤ ਦੇ ਨੇਤਰ ਅਨੇਕਾਂ ਖੁੱਲ ਜਾਂਦੇ ਨੇ ਤੇ ਪਰਮਾਤਮਾ ਦੇ ਨਹੀਂ ਖੁੱਲੇ ਹੋਏ ਉਹ ਨੇਤਰਾਂ। ਇਹ ਅੱਖਾਂ ਹੈ ਹੀ ਨਹੀਂ, ਉਹ ਇਹਨਾਂ ਅੱਖਾਂ ਨਾਲ ਜੋ ਦਿਸਦਾ ਤੇ ਸਰੀਰ ਦਿਸਦੇ ਸਥੂਲ ਚੀਜ਼ਾਂ, ਅਨੰਤ ਨੇਤਰ ਹਨ ਪਰਮਾਤਮਾ ਦੇ ਪਾਸ ਜੋ ਸਾਡਾ ਅੰਦਰ ਵੇਖ ਰਿਹਾ ਹੈ। ਤਾਂ ਇਸ ਵਾਸਤੇ ਜੇ ਇਹ ਪੱਲੇ ਬੰਨ ਲਈਏ ਗੱਲ ਫਿਰ ਜਪੀਏ, ਤਾਂ ਫਿਰ ਵਿਸ਼ਵਾਸ ਦੇ ਸਹਿਤ ਜਾਂ ਕਹਿ ਰਹੇ ਵਿਸ਼ਵਾਸ ਪ੍ਰਭ ਆਇਆ ਤੱਤ ਗਿਆਨ ਤਿਸ ਮਨ ਪ੍ਰਗਟਾਇਆ। ਕੋਈ ਨਾਲ ਸਤਿਗੁਰਾਂ ਸ਼ਰਤ ਨਹੀਂ ਰੱਖੀ ਵੀ ਬ੍ਰਾਹਮਣਾਂ ਦੇ ਘਰ ਜੰਮਿਆ ਹੋਇਆ ਜਪੇ ਤੇ ਉਹਨੂੰ ਗਿਆਨ ਹੋਏਗਾ, ਜਾਂ ਵੈਸ਼ਾਂ ਦੇ ਘਰ ਜੰਮੇ ਹੋਏ ਨੂੰ ਨਹੀਂ ਹੋਏਗਾ, ਸ਼ੂਦਰਾਂ ਘਰ ਜੰਮੇ ਹੋਏ ਨੂੰ ਨਹੀਂ ਹੋਏਗਾ, ਐਸਾ ਨਹੀਂ ਹੈ। ਹੋਰ ਉਹ ਗਿਆਨ ਕਿਹੋ ਜਿਹਾ, ਥੋੜ੍ਹਾ ਜਿਹਾ ਉਹਦੇ ਬਾਰੇ ਬੇਨਤੀ ਕਰਦੇ ਹਾਂ। ਇਰਾਨ ਦੇਸ਼ ਵਿੱਚ ਇੱਕ ਬੱਚੀ ਪੈਦਾ ਹੋਈ, ਉਹਦਾ ਨਾਂ ਰੱਖਿਆ ਗਿਆ ਸੀ ਰਾਬੀਆ। ਅਤਿਅੰਤ ਗਰੀਬ ਘਰ ਵਿੱਚ ਪੈਦਾ ਹੋਈ, ਉਹਨੂੰ ਵੇਚ ਦਿੱਤਾ ਗਿਆ। ਜਿਸ ਘਰ ਵਿੱਚ ਵੇਚਿਆ ਗਿਆ ਅਮੀਰ ਦਾ ਘਰ ਸੀ, ਉਸ ਅਮੀਰ ਬੰਦੇ ਨੇ ਜਦੋਂ ਉਹ ਕੰਮ ਧੰਦੇ ਤੋਂ ਵਿਹਲੀ ਹੁੰਦੀ ਸੀ ਉਹਨੂੰ ਇਬਾਦਤ ਕਰਦਿਆਂ ਵੇਖ ਲਿਆ ਵੀ ਇਹ ਖੁਦਾ ਦੀ ਭਗਤਣੀ ਆ, ਰੱਬ ਦੀ ਬੰਦਗੀ ਕਰ ਰਹੀ, ਮੈਂ ਇਹਨੂੰ ਗੁਲਾਮ ਬਣਾ ਕੇ ਰੱਖਿਆ, ਪਾਪ ਲੱਗੇਗਾ। ਕੋਈ ਧਾਰਮਿਕ ਬੰਦਾ ਸੀ, ਉਹਨੇ ਉਸ ਬੱਚੀ ਨੂੰ ਆਜ਼ਾਦ ਕਰ ਦਿੱਤਾ, ਬੇਟਾ ਮੈਂ ਤੈਨੂੰ ਗੁਲਾਮ ਨਹੀਂ ਬਣਾ ਕੇ ਰੱਖ, ਭਾਵੇਂ ਕਿ ਖਰੀਦੀ ਹੋਈ ਸੀ। ਉਹ ਬੱਚੀ ਰਾਬੀਆ ਫਿਰ ਫਕੀਰਾਂ ਦੀ ਸੰਗਤ 'ਚ ਰਹੀ ਅਤੇ ਜੋ ਉਹ ਉਪਦੇਸ਼ ਦਿੰਦੇ ਸੀ ਉਹਨੂੰ ਕਮਾਉਣ ਲੱਗ ਪਈ। ਕਮਾਈ ਇੰਨੀ ਕੀਤੀ ਬਹੁਤ ਅੱਗੇ ਲੰਘੀ। ਜਦੋਂ ਕੁਰਾਨ ਸ਼ਰੀਫ ਦੀ ਤਲਾਵਤ ਦਿੰਦੀ ਸੀ ਆਪਣੇ ਘਰ 'ਚ ਬੈਠੀ ਜਿੱਥੇ ਉਹਦਾ ਆਸ਼ਰਮ ਸੀ, ਬੜੇ ਲੋਕਾਂ 'ਤੇ ਅਸਰ ਸੀ ਉਹਦਾ, ਕਿਉਂਕਿ ਮੁੱਖ ਤੋਂ ਨਿਕਲਿਆ ਵਚਨ ਪੂਰਾ ਹੁੰਦਾ ਸੀ, ਬੜੀਆਂ ਬਖਸ਼ਿਸ਼ਾਂ ਉਹਦੇ ਕੋਲ ਆ ਗਈਆਂ। ਬੰਦਗੀ ਐਸੀ ਚੀਜ਼, ਇੱਕ ਬੰਦਾ ਸਾਡੇ ਧਰਮ ਦਾ ਹੀ ਉਹ ਰੌਲਾ ਜਿਹਾ ਪਾਉਂਦਾ ਰਹਿੰਦਾ ਯੂਟਿਊਬ 'ਤੇ, ਆਖੇ ਸਿਮਰਨ ਵਿੱਚ ਕੋਈ ਸ਼ਕਤੀ ਨਹੀਂ, ਕਿਉਂ ਨਹੀਂ ਹੈ? ਸੰਤ ਅਤਰ ਸਿੰਘ ਸਾਹਿਬ ਕਹਿੰਦੇ ਸੀ ਸਿਮਰਨ ਦੁਆਰਾ ਉਹ ਸ਼ਕਤੀ ਆਪਣੇ ਅੰਦਰ ਪ੍ਰਗਟ ਹੋ ਜਾਂਦੀ ਜਿਹਦੇ ਆਸਰੇ ਕਰੋੜਾਂ ਬ੍ਰਹਿਮੰਡ ਖਲੋਤੇ ਨੇ। ਪਰਮਾਤਮਾ ਦਾ ਸਿਮਰਨ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ। ਸਿਮਰਨ ਯਾਦ, ਇਹ ਵੀ ਬੇਨਤੀ ਕਰਦੇ ਹਾਂ, ਸਿਮਰਨ ਨਾਮ ਹੈ ਯਾਦ ਦਾ, ਜਿਹਨੂੰ ਪੰਜਾਬੀ 'ਚ ਕਹਿੰਦੇ ਚੇਤਾ ਕਰਨਾ, ਸੰਸਕ੍ਰਿਤ ਹਿੰਦੀ 'ਚ ਕਹਿੰਦੇ ਸਿਮਰਨ ਕਰਨਾ। ਭਾਈ ਗੁਰਦਾਸ ਨੇ ਲਿਖਿਆ ਕੂੰਜ ਰਿਹਾ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਣਾ। ਕੂੰਜ ਨੇ ਬੱਚੇ ਦਿੱਤੇ ਆ ਪਹਾੜੀ 'ਚ, ਬਰਫ਼ ਥੱਲੇ ਆਂਡੇ ਟਕੇ ਗਏ ਨੇ, ਕਿਤੇ ਉਡਾਰੀਆਂ ਮਾਰਦੀ ਫਿਰਦੀ ਹਜ਼ਾਰਾਂ ਮੀਲਾਂ 'ਤੇ, ਉਹਦੇ ਸਿਮਰਨ ਦੀ ਇੰਨੀ ਸ਼ਕਤੀ ਹੈ ਕਿ ਬੱਚੇ ਉੱਡ ਕੇ ਆਪਣੇ ਮਾਪਿਆਂ ਨਾਲ ਜਾ ਮਿਲਦੇ, ਆਂਡਿਆਂ 'ਚੋਂ ਆਪੇ ਨਿਕਲਦੇ ਆ, ਆਪੇ ਮਿਲ ਜਾਂਦੇ ਜਾ ਕੇ। ਇਹ ਭਾਈ ਗੁਰਦਾਸ ਨੇ ਬਦਲ ਲਿਖਿਆ ਸਿਮਰਨ ਵਿੱਚ ਬਹੁਤ ਵੱਡੀ ਸ਼ਕਤੀ, ਕੋਈ ਹੋ ਜਾਏ ਉਸ ਅਵਸਥਾ ਤੱਕ ਚਲਾ ਜਾਏ। ਸਿਮਰਨ ਇਹ ਜ਼ਬਾਨ ਨਾਲ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਅਜੇ ਸਿਮਰਨ ਨਹੀਂ ਹੈ, ਗੁਸਤਾਖੀ ਮਾਫ਼। ਜ਼ਬਾਨ ਵਾਹਿਗੁਰੂ ਵਾਹਿਗੁਰੂ ਬੋਲ ਰਹੀ ਹੈ ਪਰ ਮਨ 'ਚ ਸਿਮਰਨ ਹੋਰ ਕੋਈ ਚੱਲ ਰਿਹਾ, ਕਿ ਜੋ ਫੁਰਨਾ ਅੰਦਰ, ਜੋ ਇੱਛਾ ਚੱਲਦੀ, ਹਰ ਬੰਦੇ ਦੇ ਅੰਦਰ ਇੱਛਾ ਚੱਲ ਰਹੀ ਹੈ, ਜੋ ਮੈਂ ਚਾਹੁੰਦਾ ਉਹ ਹੋਵੇ, ਜੋ ਮੈਂ ਨਹੀਂ ਚਾਹੁੰਦਾ ਕਿਤੇ ਉਹ ਨਾ ਹੋ ਜਾਏ। ਅਤੇ ਇੱਕ ਸਿਮਰਨ ਨਹੀਂ ਚੱਲ ਰਿਹਾ ਹੈ, ਕਈ ਤਰ੍ਹਾਂ ਦਾ ਸਿਮਰਨ ਚੱਲ ਰਿਹਾ ਸਾਡੇ ਅੰਦਰ। ਇਹ ਮਨ ਦੇ ਅਨੇਕਾਂ ਭਾਗ ਨੇ, ਹਿੱਸੇ ਖਿੰਡਿਆ ਹੋਇਆ ਮਨ, ਇਹ ਅਨੇਕਾਂ ਤਰ੍ਹਾਂ ਦੀ ਯਾਦਾਂ ਵਿੱਚ ਬੈਠਾ ਹੋਇਆ। ਕੀ ਆ? ਬੀਤ ਚੁੱਕੇ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਪਾਵੇ। ਸਿਮਰਨ ਇਹ ਚੱਲ ਰਿਹਾ, ਪਰਮਾਤਮਾ ਦਾ ਸਿਮਰਨ ਨਹੀਂ ਹੋ ਰਿਹਾ। ਹਜ਼ੂਰ ਨੇ ਕਿਹਾ ਕੋਟਨ ਮੈਂ ਨਾਨਕ ਕੋਊ ਨਾਰਾਇਣ ਜੇ ਚੀਤ, ਜਿਹਦੇ ਚਿੱਤ 'ਚ ਸੰਸਾਰ ਨਹੀਂ ਹੈ, ਨਿਰੰਕਾਰ ਆ, ਉਹ ਕਰੋੜਾਂ ਵਿੱਚੋਂ ਕੋਈ, ਇੱਕ ਕਰੋੜ 'ਚੋਂ ਨਹੀਂ, ਕਈ ਕਰੋੜਾਂ 'ਚੋਂ। ਡੀਂਗਾਂ ਭਾਵੇਂ ਮਾਰੀ ਜੇ ਅਸੀਂ ਸਿਮਰਨ ਕਰਦੇ ਹਾਂ, ਨਹੀਂ ਜਾਪ ਹੋ ਰਿਹਾ। ਪਰ ਹਾਂ, ਜਾਪ ਦਾ ਇਹ ਫਲ ਹੈ, ਜਦੋਂ ਇਸ ਜਾਪ ਨੂੰ ਮਨ ਕੰਨਾਂ ਦੁਆਰਾ ਸੁਣਨ ਲੱਗ ਪਿਆ, ਸਿਮਰਨ ਤੱਕ ਪਹੁੰਚਣ ਦੀ ਆਸ ਹੈ, ਪਹੁੰਚੇਗਾ ਸਿਮਰਨ ਤੱਕ। ਸਿਮਰਨ ਕੀ ਹੁੰਦਾ ਜੇ ਵੇਖਣਾ ਰੂਪ ਸਿਮਰਨ ਦਾ, ਜਿਵੇਂ ਕੋਈ ਪਤੀ ਵਰਤਾ ਔਰਤ ਇੰਡੀਆ ਬੈਠੀ, ਉਹਦਾ ਪਤੀ ਇੱਥੇ ਹੈ, ਕਿ ਉਹਦਾ ਉੱਚੀ ਉੱਚੀ ਨਾਮ ਲੈਂਦੀ ਫਿਰਦੀ, ਫਿਰ ਯਾਦ ਆਉਣੀ ਨਹੀਂ? ਅੰਦਰ ਉਹਦੇ ਪ੍ਰੇਮ ਜੋ ਹੈ, ਪਤੀ ਨਾਲ ਲਗਾ ਹੈ, ਤੇ ਯਾਦ ਆ ਦਿਨ ਰਾਤ। ਮਾਂ ਇੰਡੀਆ ਬੈਠੀ, ਉਹਦਾ ਇਕਲੌਤਾ ਪੁੱਤ ਕਨੇਡਾ ਬੈਠਾ, ਤੇ ਮਾਂ ਕੀ ਢੋਲਕੀ ਗਲ 'ਚ ਪਾ ਕੇ ਵਜਾਉਂਦੀ ਫਿਰਦੀ, ਤੇ ਉਹਦਾ ਨਾਮ ਲੈ ਰਹੀ ਉੱਚੀ ਉੱਚੀ? ਨਹੀਂ, ਹਿਰਦੇ 'ਚ ਯਾਦ ਬੈਠੀ ਹੈ, ਦਿਨੇ ਰਾਤ ਬੈਠੀ ਹੈ। ਰਾਤ ਨੂੰ ਵੀ ਮਾਂ ਯਾਦ ਕਰ ਕਰ ਉੱਠਦੀ ਹੈ, ਮੇਰੇ ਪੁੱਤ ਨੇ ਪਤਾ ਨਹੀਂ ਪ੍ਰਸ਼ਾਦਾ ਛਕਿਆ ਕਿ ਨਹੀਂ। ਮਾਂ ਐਸਾ, ਰੱਬ ਨੇ ਐਸੀ ਚੀਜ਼ ਬਣਾਈ ਹੈ ਮਾਂ, ਕਿ ਉਹ ਪੁੱਤ ਨੂੰ ਯਾਦ ਕਰ ਰਹੀ,
ਹਾਲਾਂਕਿ ਪੁੱਤ ਭਾਵੇਂ ਮਾਂ ਨੂੰ ਘਰੋਂ ਕੱਢ ਦੇ, ਮਾਂ ਪਿਓ ਨੂੰ ਕਤਲ ਵੀ ਕੀਤਾ ਬੱਚਿਆਂ ਨੇ ਕਈਆਂ ਨੇ, ਤਾਂ ਇਸ ਕਰਕੇ ਮਾਂ ਦਾ ਜਿਹੜਾ ਚੇਤਾ ਹੈ ਉਹ ਸਿਮਰਨ ਹੈ, ਪਰ ਪਰਮਾਤਮਾ ਦਾ ਇਹੋ ਜਿਹਾ ਚੇਤਾ ਨਹੀਂ ਸਾਡੇ ਅੰਦਰ। ਪਰਮਾਤਮਾ ਨੂੰ ਯਾਦ ਕਰਨ ਵਾਸਤੇ ਸਾਨੂੰ ਕੀਰਤਨ ਕਰੋ, ਨਿਤਨੇਮ ਕਰੋ, ਕਥਾ ਸੁਣੋ, ਕਥਾ ਕਰੋ, ਕਈ ਕੁਛ ਕਰਨਾ ਪੈ ਰਿਹਾ। ਕਿਉਂ? ਤੇ ਜਿਹੜੀਆਂ ਯਾਦਾਂ ਅੰਦਰ ਵਸੀਆਂ ਉਹ ਨਿਕਲਣ ਤੇ ਰੱਬ ਦੀ ਯਾਦ ਅੰਦਰ ਆਏ। ਅੰਦਰ ਸੰਸਾਰ ਵਸਿਆ ਹੋਇਆ ਅਨੇਕਾਂ ਰੂਪਾਂ 'ਚ, ਉਹ ਅੰਦਰੋਂ ਨਿਕਲੇ। ਇਹਨੂੰ ਕਹਿੰਦੇ ਨੇ ਡਿਟੈਚਮੈਂਟ, ਸੰਸਾਰ ਨਾਲੋਂ ਉਪਰਾਮਤਾ, ਸੰਸਾਰ ਵਾਲਾ ਲਗਾ ਹਟੇ, ਪਰਮਾਤਮਾ ਵਾਲਾ ਲਗਾ। ਜਿਵੇਂ ਹਜ਼ਰਤ ਇਨਾਇਤ ਸ਼ਾਹ ਨੇ ਬੁੱਲੇ ਸ਼ਾਹ ਨੂੰ ਕਿਹਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਇਹ ਮਨ ਪੁੱਟਣਾ ਸੰਸਾਰ ਵੱਲੋਂ ਅਤੇ ਨਿਰੰਕਾਰ ਵੱਲ ਲੱਗਣਾ, ਇੱਧਰੋਂ ਉਪਰਾਮਤਾ ਹੋਵੇ। ਇਹ ਪਤਾ ਲੱਗ ਜੇ ਵੀ ਇਹ ਨਾਸਵੰਤ ਹੈ, ਕੁਛ ਨਹੀਂ ਹੈ। ਵੇਖ ਲਓ ਮਹਾਤਮਾ ਬੁੱਧ ਜੀ ਨੂੰ ਕਿਹਾ ਜਾਂਦਾ, ਕੋਈ ਸਧਾਰਨ ਪਰਿਵਾਰ ਵਿੱਚੋਂ ਨਹੀਂ, ਰਾਜੇ ਦਾ ਪੁੱਤ ਹੈ, ਸਧਾਰਥ ਨਾਂ ਹੈ ਉਹਦਾ। ਚੋਟ ਕਿੱਥੋਂ ਖਾਧੀ? ਵੀ ਪੂਰਵਲੀ ਕਮਾਈ ਕਰਕੇ ਬਰੀਕ ਬੁੱਧ ਸੀ, ਅਕਲ। ਇਹ ਅਕਲ ਦੀ ਚੋਟ ਹੁੰਦੀ ਹੈ। ਇੱਕ ਸੰਸਾਰ ਵੱਲੋਂ ਦੁੱਖ ਦੀ ਚੋਟ ਲੱਗਦੀ ਤਾਂ ਬੰਦਾ ਇਸ ਪਾਸੇ ਵੀ ਤੁਰ ਸਕਦਾ, ਜਿਵੇਂ ਪਰਥਰੀ। ਇੱਕ ਗੁਰੂ ਸ਼ਬਦ ਦੀ ਚੋਟ ਹੈ। ਗੁਰੂ ਸ਼ਬਦ ਦੀ ਚੋਟ ਹਿਰਦੇ 'ਚ ਵਸੇ ਨਾ ਵੱਜੇ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈ ਆ। ਬਸ ਇਸ ਇਹ ਤਿੰਨ ਕਾਰਨ ਹੁੰਦੇ ਆ। ਉਹ ਮਹਾਤਮਾ ਬੁੱਧ ਸਿਧਾਰਥ ਨਾਂ ਦਾ ਰਾਜਕੁਮਾਰ, ਉਹਨੇ ਵੇਖਿਆ ਇੱਕ ਬਜ਼ੁਰਗ ਨੂੰ ਕੁੱਬ ਨਿਕਲੇ ਆਇਆ, ਸਰੀਰ ਸ਼ਿਥਲ ਹੋ ਜਾਂਦਾ ਨਾ ਬੁਢਾਪੇ 'ਚ, ਹਜ਼ੂਰ ਨੇ ਬੁਢਾਪੇ ਨੂੰ ਰੋਗ ਕਿਹਾ, ਜਰਾ ਰੋਗ। ਔਰ ਇਸੇ ਤਰ੍ਹਾਂ ਇੱਕ ਬਿਮਾਰ ਬੰਦਾ ਮੰਜੇ 'ਤੇ ਪਾ ਕੇ ਲਈ ਜਾਂਦੇ ਸੀ, ਇੱਕ ਉਹਨੇ ਮੁਰਦਾ ਵੇਖ ਲਿਆ। ਇਹ ਤਿੰਨ ਘਟਨਾਵਾਂ ਵੇਖ ਕੇ ਵਜ਼ੀਰਾਂ ਨੂੰ ਪੁੱਛਿਆ ਵੀ ਇਹ, ਕਹਿਣ ਲੱਗੇ ਹਾਂ ਇਹ ਸੰਸਾਰ ਇਸੇ ਤਰ੍ਹਾਂ ਹੀ। ਹੋਰ ਜਿਹੜੀਆਂ ਪਹਿਲੀਆਂ ਦੋ ਘਟਨਾਵਾਂ, ਹੋ ਸਕਦਾ ਤੁਹਾਡਾ ਕੁੱਬ ਨਾ ਨਿਕਲੇ, ਸਰੀਰ ਨਾ ਇੰਨਾ ਨਿਰਬਲ ਹੋਵੇ, ਬਿਮਾਰੀ ਵੀ ਹੋ ਸਕਦਾ ਨਾ ਲੱਗੇ, ਪਰ ਆਹ ਜ਼ਰੂਰ ਵਾਪਰੇਗਾ। ਜਿਹੜੀ ਮੌਤ ਹੈ ਨਾ, ਇਹ ਸਾਰਿਆਂ ਦੀ ਰਾਮ ਨਾਮ ਸੱਤ ਹੋਣੀ ਹੈ, ਅਤੇ ਇਹਦਾ ਕੋਈ ਥਾਲਟੀ ਲੈਟਰ ਨਹੀਂ ਵੀ 80 ਸਾਲ ਦੀ ਉਮਰ 'ਚ ਹੀ ਹੋਣੀ ਹੈ, ਇਹ ਜਦੋਂ ਕਦੋਂ ਹੋ ਸਕਦੀ। ਇਹ ਚੋਟ ਵੱਜੀ ਸੀ ਸਿਧਾਰਥ ਨੂੰ, ਅਤੇ ਫਿਰ ਬੰਦਗੀ ਕਰਨੇ ਨਿਕਲਿਆ ਰਾਤ ਆਪਣੀ ਬੜੀ ਨੇਕ ਬਖਤ ਘਰ ਵਾਲੀ ਨੂੰ ਸੁੱਤਿਆਂ ਛੱਡ ਕੇ। ਰਾਜੇ ਦੀ ਧੀ ਵਿਆਹ ਕੇ ਲਿਆਂਦੀ ਸੀ, ਔਰ ਆਪਣਾ ਪੁੱਤਰ ਸੀ ਰਾਹੁਲ, ਬੜਾ ਸੋਹਣਾ ਸੁਨੱਖਾ ਛੋਟਾ ਜਿਹਾ ਬੱਚਾ, ਦੋਵਾਂ ਨੂੰ ਛੱਡ ਕੇ ਨਿਕਲ ਗਿਆ। ਅਤੇ ਫਿਰ 6 ਸਾਲ ਭਾਰੀ ਉੱਗਰ ਤਪੱਸਿਆ ਕੀਤੀ, ਜਦੋਂ ਅੰਦਰੋਂ ਹਉਮੈ ਦਾ ਕੜ ਟੁੱਟਾ ਕਿ ਹੁਣ ਇਹਨੂੰ ਅੱਗੇ ਮੈਂ ਕੁਛ ਨਹੀਂ ਕਰ ਸਕਦਾ, ਫਿਰ ਗਿਆਨ ਦੀ ਪ੍ਰਾਪਤੀ ਹੋਈ। ਅਤੇ ਜਦੋਂ ਘਰ ਆਇਆ ਤਾਂ ਉਸ ਵੇਲੇ ਉਹਦੇ ਪਿਓ ਨੇ ਸੱਦਿਆ ਸੀ ਮਹਿਲਾਂ 'ਚ, ਆਪ ਨਹੀਂ ਸੀ ਆਇਆ, ਸੱਦਿਆ ਵੀ ਆਏਗਾ, ਆ ਗਏ। ਬੜੀਆਂ ਗਾਲਾਂ ਕੱਢੀਆਂ ਉਹਦੇ ਪਿਓ ਨੇ, ਬਹੁਤ ਮੰਦੇ ਲਫ਼ਜ਼ ਬੋਲੇ, ਚੁੱਪ ਕਰਕੇ ਸੁਣੀ ਗਿਆ ਮਹਾਤਮਾ ਬੁੱਧ। ਅਤੇ ਜਦੋਂ ਰਾਜਾ ਬੋਲ ਬੋਲ ਕੇ ਥੱਕ ਗਿਆ, ਅਤੇ ਉਦੋਂ ਮਹਾਤਮਾ ਬੁੱਧ ਨੇ ਕਿਹਾ, ਰਾਜਾ ਸਾਹਿਬ ਜਿਹੜਾ 6 ਸਾਲ ਪਹਿਲਾਂ ਸਿਧਾਰਥ ਗਿਆ ਸੀ, ਤੁਸੀਂ ਉਹਨੂੰ ਗਾਲਾਂ ਕੱਢ ਰਹੇ, ਇਹ ਕੁਝ ਬੋਲ ਰਹੇ? ਕਹਿੰਦੇ ਹਾਂ ਉਹੀ ਹੈ ਤੂੰ। ਕਹਿੰਦੇ ਨਹੀਂ, ਇਹ ਹੁਣ ਉਹ ਨਹੀਂ ਹੈ, ਉਹ ਤਾਂ ਬੜੇ ਚਿਰ ਦਾ ਮਰ ਗਿਆ, ਇਹ ਕੁਝ ਹੋਰ ਹੈ ਹੁਣ, ਇਹਦੇ 'ਤੇ ਕੋਈ ਅਸਰ ਨਹੀਂ ਹੋਣਾ ਤੁਹਾਡੀਆਂ ਇਹ ਗਾਲਾਂ ਦਾ। ਫਿਰ ਅਗਲਾ ਪ੍ਰਸ਼ਨ ਪੁੱਛਿਆ, ਇਹ ਰਾਜ ਮਹਿਲਾਂ ਦੇ ਸੁੱਖ ਸਾਰੀ ਦੁਨੀਆ ਛੱਡ ਕੇ ਭੁੱਖਾ ਨੰਗਾ ਰਹਿ ਕੇ ਕੀ ਘਟਿਆਈ, ਕੀ ਲੱਭ ਕੇ ਲਿਆਂਦਾ? ਕਹਿਣ ਲੱਗੇ, ਪਿਤਾ ਜੀ ਨਵੀਂ ਚੀਜ਼ ਕੋਈ ਨਹੀਂ ਲੱਭੀ, ਜੋ ਪ੍ਰਾਪਤ ਸੀ ਉਹਦਾ ਪਤਾ ਲਾ ਗਿਆ, ਜੋ ਪ੍ਰਾਪਤ ਹੀ ਸੀ ਆਤਮਾ, ਸਭ ਕੁਝ ਬੰਦੇ ਦੇ ਅੰਦਰ ਹੀ ਆ, ਸਾਰੇ ਸੁੱਖ ਅੰਦਰ ਮੌਜੂਦ ਨੇ, ਸਾਰਾ ਪਰਮ ਰਸ, ਪਰਮ ਆਨੰਦ, ਪਰਮ ਸੁੱਖ ਇੱਥੇ ਹੀ ਹੈ, ਪਰਮ ਜੀਵਨ ਹੈ, ਨਿਰਵਾਣ ਪਦਿਕ ਹਰ ਕੋ ਨਾਮ, ਬੰਦਗੀ ਦੁਆਰਾ ਉਹ ਗਿਆਨ ਪ੍ਰਾਪਤ ਹੁੰਦਾ। ਖੈਰ, ਕਹਿਣ ਤੋਂ ਮੁਰਾਦ ਹੈ ਕਿ ਉਹਨੂੰ ਸਮਝ ਆ ਗਈ ਕਿ ਨਾਸਵੰਤ ਹੈ ਸਾਰਾ ਕੁਝ। ਜਿਹੜਾ ਰਥਵਾਈ ਬੁੱਢਾ ਉਹਨੂੰ ਲਈ ਜਾ ਰਿਹਾ ਸੀ ਨਾ ਜਦੋਂ ਬੰਦਗੀ ਕਰਨ ਗਿਆ, ਉਹ ਸਮਝਾਉਂਦਾ ਜਾਂਦਾ ਸੀ, ਸਿਧਾਰਥ ਜੋ ਕੁਝ ਤੈਨੂੰ ਪ੍ਰਾਪਤ ਹੈ ਸਾਰੀ ਦੁਨੀਆ ਦੇ ਲਈ ਤਰਲੋ ਮੱਛੀ ਹੋ ਰਹੀ ਹੈ। ਗੌਰ ਫਰਮਾਓ, ਸਾਰੀ ਦੁਨੀਆ ਦੀ ਦੌੜ ਇਸ ਪਾਸੇ ਹੈਗੀ ਕਿ ਨਹੀਂ? ਰਾਜਗੱਦੀ ਸਭ ਤੋਂ ਉੱਤੇ ਉੱਪਰਲਾ ਦਰਜਾ ਨਾ, ਸਾਰੀ ਦੁਨੀਆ ਦੀ ਦੌੜ ਆ, ਮੈਂ ਪਿੰਡ ਦਾ ਮੁਖੀ ਬਣਾ, ਪੰਚ, ਸਰਪੰਚ, MLA, MP, ਕੈਬਨਿਟ ਮੰਤਰੀ, ਜਾਇਦਾਦ ਬਹੁਤੀ ਹੋਵੇ, ਦੁਨੀਆ 'ਚ ਨਾਮਣਾ ਹੋਵੇ, ਦੁਨੀਆ ਮੈਨੂੰ ਜਾਣੇ, ਵੇਖੇ ਵੀ ਇਹ ਬੰਦਾ ਕੋਈ ਖਾਸ ਹੈਗਾ। ਇਹ ਸੰਸਾਰ ਦਾ ਮਾਰਗ ਆ। ਜਿਹੜਾ ਪਰਮਾਤਮਾ ਦਾ ਮਾਰਗ ਹੈ, ਨਿਰੰਕਾਰ ਦਾ ਮਾਰਗ, ਉਹ ਹੋਂਦ ਮਿਟਾਉਣ ਵਾਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਿਆ ਸੀ, ਮੱਕੇ ਨੂੰ ਜਾਂਦਿਆਂ ਹੋਇਆਂ ਅਫਗਾਨਿਸਤਾਨ ਦੇ ਵਿੱਚ, ਦਿੱਲੀ ਤੋਂ ਆਇਆ ਸ਼ਾਹ ਸ਼ਰਫ ਦਾ ਪੋਤਾ ਚੇਲਾ ਊਠਾਂ 'ਤੇ ਚੜ੍ਹੇ ਜਾ ਰਹੇ ਸੀ, ਉਹ ਜਨਮ ਸਾਖੀ 'ਚ ਉਹਦੇ ਵੱਲੋਂ ਕੀਤੇ ਗਏ 26 ਸਵਾਲ ਲਿਖੇ ਹੋਏ ਨੇ, 26 ਪ੍ਰਸ਼ਨ। ਪਹਿਲਾ ਪ੍ਰਸ਼ਨ ਸੀ, ਫਕੀਰੀ ਚੀਜ਼, ਫਕੀਰੀ ਕਿਸ ਨੂੰ ਕਹਿੰਦੇ ਹਨ? ਤਾਂ ਹਜ਼ੂਰ ਨੇ ਜਵਾਬ ਦਿੱਤਾ ਸੀ, ਇਬਤਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਬਕਾਸਤ।
ਫਕੀਰੀ ਦੀ ਆਰੰਭਤਾ ਹੈ ਫਨਾ ਹੋਣ ਵਾਲੇ ਪਾਸੇ ਤੁਰਨਾ, ਆਪਣਾ ਆਪ ਆਪਣੀ ਹੋਂਦ ਖਤਮ ਕਰਨ ਵਾਲੇ ਪਾਸੇ ਤੁਰਨਾ, ਇੱਥੋਂ ਫਕੀਰੀ ਸ਼ੁਰੂ ਹੁੰਦੀ ਆ। ਅਤੇ ਅੰਤ ਕਿੱਥੇ ਆ? ਉਹ ਉੱਥੇ ਜਾਨ ਤੱਕ ਵਾਰ ਦੇਣੀ ਉਸ ਪ੍ਰਾਪਤੀ ਲਈ, ਜਾਨ ਵੀ ਜਾਂਦੀ ਤਾਂ ਜਾਏ, ਫਿਰ ਅਮਰ ਤੱਤ ਦੀ ਸਦਾ ਲਈ ਪ੍ਰਾਪਤੀ ਕਰ ਲੈਣੀ, ਕਿਸੇ ਉੱਚੇ ਆਦਰਸ਼ ਵਾਸਤੇ ਆਪਣਾ ਆਪ ਕੁਰਬਾਨ ਕਰਕੇ ਫਿਰ ਅਮਰ ਤੱਤ ਦੀ ਪ੍ਰਾਪਤੀ ਹੋ ਜਾਣੀ। ਇਹ ਫਕੀਰੀ ਦਾ ਅੰਤ ਆ। ਆਪਾਂ ਮੁੱਕੇਗਾ ਅਤੇ ਰੱਬ ਨਿਰੰਕਾਰ ਪ੍ਰਗਟ ਹੋਣਾ, ਜਦੋਂ ਤੱਕ ਹਉਮੈ ਅੰਦਰ ਹੈ ਨਿਰੰਕਾਰ ਦਾ ਗਿਆਨ ਨਹੀਂ। ਪਰ ਮੁੱਢ ਕਿੱਥੋਂ ਵੱਜਦਾ? ਵਿਸ਼ਵਾਸ ਤੋਂ। ਪਰਮਾਤਮਾ ਹਰ ਥਾਂ ਹੈ ਅਤੇ ਹੈ, ਜਾਂ ਕਰਦਾ ਵਿਸ਼ਵਾਸ ਪ੍ਰਵਿਆਇਆ ਤੱਤ ਗਿਆਨ ਅਤੇ ਸਮਨ ਪ੍ਰਗਟਾਇਆ। ਜਿਹਦੇ ਹਿਰਦੇ 'ਚ ਵਿਸ਼ਵਾਸ ਆ ਗਿਆ ਨਾ, ਇਹ ਤੱਤ ਗਿਆਨ ਉਹਦੇ ਹਿਰਦੇ 'ਚ ਪ੍ਰਗਟ ਹੋ ਜਾਏਗਾ। ਅਜੇ ਵਿਸ਼ਵਾਸ ਨਹੀਂ ਹੈ, ਕਦੇ ਵਿਸ਼ਵਾਸ ਆਉਂਦਾ ਕਦੇ ਨਹੀਂ ਆਉਂਦਾ। ਵਿਸ਼ਵਾਸ ਡੋਲਦਾ, ਹੋਰ ਹਿਰਦਾ ਕੀ ਡੋਲਦਾ? ਵਿਸ਼ਵਾਸ ਡੋਲਦਾ, ਯਕੀਨ ਰੱਬ 'ਤੇ ਨਹੀਂ। ਖੈਰ, ਮੈਂ ਆਰੰਭ ਕੀਤੀ ਸੀ ਬੇਨਤੀ ਕਿ ਰੱਬ ਹੀ ਆ, ਉਹ ਕੁਰਾਨ ਸ਼ਰੀਫ ਦਾ ਜਦੋਂ ਪਾਠ ਕਰਦੀ ਸੀ, ਉਹਨੂੰ ਮੁਸਲਮਾਨ ਕਹਿੰਦੇ ਕੁਰਾਨ ਦੀ ਤਲਾਵਤ ਦੇਣੀ, ਅਸੀਂ ਕਹਿੰਦੇ ਗੁਰਬਾਣੀ ਦਾ ਪਾਠ ਕਰਨਾ। ਉਹ ਇੱਕਮਿਕ ਹੋ ਜਾਂਦੀ ਸੀ, ਉਹਨੂੰ ਦੁਨੀਆਂ ਦਾ ਚੇਤਾ ਭੁੱਲ ਜਾਂਦਾ ਸੀ। ਅਤੇ ਉਹਦੀ ਬੰਦਗੀ ਕਰਕੇ, ਉਹਦੀ ਉੱਚੀ ਅਵਸਥਾ ਕਰਕੇ, ਕਿਉਂਕਿ ਰੱਬ ਦਾ ਜਿਹੜਾ ਸੰਤ ਭਗਤ ਆ ਨਾ, ਉਹਦੇ ਕੋਲ ਬਰਕਤ ਆਉਂਦੀ ਹੈ। ਪਰਮਾਤਮਾ ਬਾਰੇ ਆਸਤਕਤਾ ਦੁਨੀਆਂ 'ਚ ਤਾਂ ਕਾਇਮ ਹੈ ਕਿਉਂਕਿ ਰੱਬ ਦੇ ਸੰਤ ਦੁਨੀਆਂ 'ਤੇ ਹੋਏ ਆ। ਸੰਤ ਕੀ? ਉਹਦੇ ਬਚਨ ਵਿੱਚ ਸੱਤਿਆ, ਉਹਦੀ ਅਰਦਾਸ ਪ੍ਰਵਾਨ, ਉਹਦੇ ਕੋਲ ਬਰਕਤਾਂ, ਸ਼ਕਤੀਆਂ, ਤਾਕਤ, ਇਸੇ ਕਰਕੇ ਵਿਸ਼ਵਾਸ ਵੱਜਦਾ ਕਿ ਇਹ ਰੱਬ ਨੂੰ ਜਪਣ ਵਾਲੇ ਬੰਦੇ ਅਨਪੜ੍ਹ ਸਾਧ ਵੀ ਹੋਏ ਆ। ਸਵਾਮੀ ਰਾਮਕ੍ਰਿਸ਼ਨ ਸੀ, ਅਨਪੜ੍ਹ ਸਾਧ ਸੀ, ਬੜਾ ਵੱਡਾ ਵਿਦਵਾਨ, ਉਹਨਾਂ ਨੇ ਅੱਗੇ ਮੱਥਾ ਟੇਕ ਗਿਆ ਸੀ, ਆਪਣੇ ਵੱਲੋਂ ਹਰਾਉਣ ਆਇਆ ਸੀ ਅਤੇ ਚਾਰ ਬੜਾ ਕੁਛ ਪੜ੍ਹਿਆ ਹੋਇਆ ਅਤੇ ਨਾਸਤਕ ਹੋ ਗਿਆ। ਉਹਦਾ ਨਾਂ ਸੀ ਕੇਸ਼ਵ ਚੰਦਰ ਬੰਗਾਲ ਦਾ, ਚਾਰ ਕਿਤਾਬਾਂ ਲਿਖੀਆਂ, ਬੜੀ ਦੁਨੀਆਂ ਨਾਸਤਕ ਬਣਾਈ, ਪਰ ਇੱਕ ਅਨਪੜ੍ਹ ਸਾਧ ਦੇ ਅੱਗੇ ਝੁਕਣਾ ਪੈ ਗਿਆ। ਇੰਡੀਆ ਦੀ ਘਟਨਾ। ਖੈਰ, ਇਹ ਫਿਰ ਕਿਤੇ ਬੇਨਤੀ ਕਰਾਂਗਾ। ਇਸ ਕਰਕੇ ਰੱਬ ਦੀ ਬੰਦਗੀ, ਪਰਮਾਤਮਾ ਦਾ ਸਿਮਰਨ ਐਸਾ ਹੈ, ਜੇ ਕਿਸੇ ਹਿਰਦੇ 'ਚ ਵੱਸ ਗਿਆ ਦ੍ਰਿੜ ਵਿਸ਼ਵਾਸ ਦੇ ਸਹਿਤ, ਜਦੋਂ ਵਿਸ਼ਵਾਸ ਪੱਕਾ ਹੋਇਆ ਅਤੇ ਦਿਨੇ ਰਾਤ ਜਪਣ 'ਚ ਲੱਗਾ ਹੋਇਆ, ਜਪਦਾ ਜਪਦਾ ਸਿਮਰਨ ਵਿੱਚ ਚਲਾ ਗਿਆ, ਅਤੇ ਉਹਦੀਆਂ ਬਰਕਤਾਂ ਫਿਰ ਦੁਨੀਆਂ ਨੂੰ ਦਿਖਾਈ ਦੇਣ ਲੱਗ ਪੈਂਦੀਆਂ। ਜੋ ਉਹਦੇ ਅੰਦਰ ਆ ਉਹ ਤਾਂ ਦਿਖਾਈ ਨਹੀਂ ਦੇਵੇਗਾ, ਉਹ ਤਾਂ ਕਿਸੇ ਸੰਤ ਨੂੰ ਹੀ ਪਤਾ ਲੱਗਦਾ ਵੀ ਇਹ ਸੰਤ ਆ। ਸੰਤ ਦੇ ਅੰਦਰ ਦੀ ਗੱਲ ਸੰਤ ਹੀ ਜਾਣ ਸਕਦਾ, ਦੂਜਾ ਨਹੀਂ। ਪਰ ਜਿਹੜੀਆਂ ਬਰਕਤਾਂ ਬਾਹਰ ਨੂੰ ਨਿਸਰਦੀਆਂ, ਬਾਹਰ ਨੂੰ ਪ੍ਰਗਟ ਹੁੰਦੀਆਂ, ਇੱਥੋਂ ਦੁਨੀਆਂ ਦਾ ਵਿਸ਼ਵਾਸ ਵੱਜਦਾ ਅਤੇ ਰੱਬ ਹੈ। ਇਹ ਰੱਬ ਨੂੰ ਜਪਣ ਵਾਲੇ ਬੰਦੇ ਕਹਿ ਰਹੇ ਨੇ, ਇਹਨਾਂ ਕੋਲ ਤਾਕਤਾਂ ਇੰਨੀਆਂ, ਸਾਥੋਂ ਅੱਗੇ ਹਨ, ਇਹ ਕਹਿ ਰਹੇ ਵਿਸ਼ਵਾਸ ਵੱਜਦਾ। ਬਸ ਇਸ ਕਰਕੇ ਆਸਤਕਤਾ ਦੁਨੀਆਂ ਵਿੱਚ ਹੈ, ਜੇ ਸੰਤ ਭਗਤ ਨਾ ਹੋਏ ਤਾਂ ਆਸਤਕਤਾ ਨਹੀਂ ਰਹੇਗੀ। ਖੈਰ, ਉਹ ਰਾਬੀਆ ਦੇ ਕੋਲ ਇੱਕ ਹਸਨ ਆਉਂਦਾ ਸੀ ਬਗਦਾਦ ਸ਼ਹਿਰ ਤੋਂ, ਉਹ ਰਹਿੰਦੀ ਸੀ ਬਸਰੇ, ਅਤੇ ਪੁਰਾਣੇ ਸਮੇਂ 'ਚ ਹੁੰਦੀਆਂ ਸੀ ਮਸਾਲਾਂ। ਖੈਰ, ਉਹ ਪੁੱਛਦਾ ਸੀ ਆ ਕੇ ਅਤੇ ਰਾਬੀਆ ਦੱਸ ਪਰਮਾਤਮਾ ਕਿੱਥੇ ਰਹਿੰਦਾ। ਬੜਿਆਂ ਲੋਕਾਂ ਨੇ ਹੁਣ ਤੱਕ ਭੁਲੇਖਾ ਖਾਧਾ ਹੋਇਆ ਵੀ ਸੱਤਵੇਂ ਸਮਾਨ 'ਤੇ ਰਹਿੰਦਾ, ਕੋਈ ਕਹਿੰਦਾ ਪਤਾਲ 'ਚ ਰਹਿੰਦਾ ਵਾਹਿਗੁਰੂ। ਪਰ ਸਤਿਗੁਰਾਂ ਨੇ ਕਿਹਾ ਘੱਟ ਘੱਟ ਮੈਂ ਹਰਜੂ, ਬਸ ਇਸਲਾਮ 'ਚ ਵੀ ਲਿਖਿਆ ਹੋਇਆ ਕੁਰਾਨ ਸ਼ਰੀਫ 'ਚ ਵੀ ਆਹ ਜਿਹੜੀ ਸਾਡੀ ਸਾਹ ਰਗ ਹੈ ਨਾ, ਜਿੰਨੇ ਜੀ ਰੱਬ ਨੇ ਪੈਦਾ ਕੀਤੇ ਆ, ਇਹ ਸਾਹ ਵਾਲੀ ਨਾੜੀ ਨਾਲੋਂ ਵੀ ਨੇੜੇ ਆ। ਇਹ ਕੁਰਾਨ ਸ਼ਰੀਫ 'ਚ ਲਿਖਿਆ ਹੋਇਆ, ਏਡਾ ਨੇੜੇ। ਪਰ ਮਨ ਹੀ ਦੂਰ ਹੈ ਸਾਡਾ, ਰੱਬ ਦੂਰ ਨਹੀਂ ਹੈ। ਹੈ ਨਿਕਟੇ ਯਾਰ ਭੇਦ ਨਾ ਪਾਇਆ, ਸਿਰਫ ਭੇਦ ਨਹੀਂ ਹੈ, ਵਿਸ਼ਵਾਸ ਤੋਂ ਮੁੱਢ ਵੱਜਦਾ, ਪਹਿਲਾਂ ਭੇਦ ਨਹੀਂ ਮਿਲੇਗਾ, ਇਹੀ ਔਖਾ ਕੰਮ ਹੈ। ਖੈਰ, ਉਹ ਹਸਨ ਨੂੰ ਕਹਿੰਦੀ ਸੀ ਹਰ ਥਾਂ ਹੀ ਅੰਦਰ ਨੂੰ ਜਾ, ਆਪਣੇ ਘਰ 'ਚ ਦੀਵਾ ਜਗਾ, ਪਰ ਉਹ ਮੰਨਦਾ ਹੀ ਨਹੀਂ ਸੀ, ਵਿਸ਼ਵਾਸ ਹੀ ਨਹੀਂ ਸੀ ਆਉਂਦਾ। ਇੱਕ ਦਿਨ ਉਹ ਬਗਦਾਦ ਤੋਂ ਆ ਰਿਹਾ ਸੀ, ਉਹਨੂੰ ਪਤਾ ਸੀ ਰਾਬੀਆ ਨੂੰ ਵੀ ਇੱਧਰ ਦੀ ਆਉਣਾ, ਉਹਨੇ ਨੇੜੇ ਪਹੁੰਚ ਗਿਆ, ਘਰੋਂ ਉੱਠ ਕੇ ਆਈ ਅਤੇ ਮਸਾਲ ਜਿੱਥੇ ਚੁਰਸਤਾ ਸੀ ਨਾ, ਉੱਥੇ ਕੁਝ ਲੱਭ ਰਹੀ ਸੀ, ਜਿਵੇਂ ਕੋਈ ਚੀਜ਼ ਗੁਆਚ ਗਈ ਹੋਵੇ। ਉਹ ਪੁੱਛ ਰਿਹਾ ਸੀ ਵੀ ਕੀ ਲੱਭ ਰਹੀ ਆ ਆਪਣੇ ਰਾਬੀਆ, ਕੁਝ ਖੋ ਗਿਆ? ਕਹਿਣ ਲੱਗੀ ਹਾਂ ਹਸਨ, ਸੂਈ ਗੁਆਚ ਗਈ। ਕਹਿਣ ਲੱਗਾ ਦੱਸ ਕਾ ਕਿੱਥੇ ਕਿ ਜੇ ਗੁਆਚੀ, ਮੈਂ ਮਦਦ ਕਰਾਂ, ਲੱਭ ਦਿਆਂ। ਕਹਿਣ ਲੱਗੀ ਘਰ ਗੁਆਚੀ ਸੀ, ਮੱਥੇ 'ਤੇ ਹੱਥ ਮਾਰਿਆ। ਕਹਿਣ ਲੱਗਾ ਪਾਗਲੇ, ਪਹਿਲਾਂ ਹੀ ਮੈਂ ਵਿਸ਼ਵਾਸ ਕਰਦਾ ਸੀ ਕਿ ਤੂੰ ਅੱਧੀ ਕੁ ਪਾਗਲ ਹੈ, ਪਰ ਹੁਣ ਪੱਕਾ ਪਤਾ ਲੱਗ ਗਿਆ ਤੂੰ ਤਾਂ ਪੂਰਨ ਤੌਰ 'ਤੇ ਪਾਗਲ ਹੈ। ਕਹਿਣ ਲੱਗੀ ਕਿਉਂ ਹਸਨ? ਕਹਿਣ ਲੱਗਾ ਸੂਈ ਘਰ ਗੁਆਚੀ, ਤੂੰ ਚੁਰਸਤੇ 'ਚ ਲੱਭ ਰਹੀ ਹਾਂ। ਕਹਿਣ ਲੱਗੀ ਇਹੀ ਤਾਂ ਤੇਰੇ ਨਾਲ ਮੱਥਾ ਮਾਰਦੀ ਚੱਲੀ ਆ ਰਹੀ ਹੈ, ਇਹ ਤੇਰੇ ਵਾਸਤੇ ਕੁਝ ਕੀਤਾ? ਚੀਜ਼ ਤੇਰੇ ਘਰ ਵਿੱਚ ਆ, ਤੂੰ ਬਗਦਾਦ ਤੋਂ ਚੱਲ ਕੇ ਮੇਰੇ ਕੋਲ ਆਉਣਾ ਅਤੇ ਇਹੀ ਪੁੱਛ ਕੇ ਜਾਣਾ? ਆਪਣੇ ਅੰਦਰ ਨੂੰ ਜਾ, ਅੰਧਿਆਰੇ ਦੀਪਕ ਚਾਹੀਏ, ਕਬੀਰ ਜੀ ਕਹਿ ਰਹੇ ਨੇ।

ਪੰਚ ਆਪ ਅੱਗੇ ਸਰਵਣ ਕਰੋਗੇ, ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ, ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ, ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ, ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾ

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ।

ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਕੀਤੀ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅਗਾਹ ਵਾਸਤੇ ਸਮਤ ਬਖਸ਼ਣੀ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਰਾਜਦੀਪ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਜਾਚਨਾ ਕਰਦਿਆਂ ਹੋਇਆਂ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਜਰਨੈਲ ਸਿੰਘ ਜੀ ਚੀਮਾ ਤਨਾ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਦੀ ਅਰਦਾਸ ਹੈ ਅਤੇ ਇੱਕ ਸ੍ਰੀ ਸਹਿਜ ਪਾਠ ਸਾਹਿਬ ਜੀ ਪ੍ਰਾਰੰਭ ਕਰਨ ਵਾਸਤੇ ਬੇਨਤੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਦੋਵਾਂ ਹੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਇਸੇ ਤਰ੍ਹਾਂ ਗੁਰਬਾਣੀ ਪੜ੍ਹਨ ਪੜਾਉਣ ਸੁਣਨ ਸੁਣਾਉਣ ਦਾ ਬਲ ਬਖਸ਼ਿਸ਼ ਕਰਨਾ। ਉਦਮ ਉਪਰਾਲਾ ਅਤੇ ਚਾਉ ਪ੍ਰਦਾਨ ਕਰਨਾ। ਗਰੀਬ ਨਿਵਾਜ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ। ਪਰਿਵਾਰ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣਾ। ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ। ਮਾੜੀ ਭੈੜੀ ਸੰਗਤ ਤੋਂ ਬਚਾ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ। ਕਲਾ ਵਾਹਿਗੁਰੂ ਜੀ ਕੀ ਵਰਤੇ।

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨਵਾਦੀ ਹਾਂ। ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ ਅਮਰੀਕਾ ਵਾਲਿਆਂ ਦੇ, ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਦੇ ਵਾਸਤੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਨਿਧਾਨ ਪਾਨ ਅਹਿਨਿਸ ਰਸਕ ਹੋਏ ਅਤ ਉਨਮਤ ਆਨ ਗਿਆਨ ਬਿਸਰਾਨੇ ਹੈ ਸਹਿਜ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼, ਪਤਿਤ ਪਾਵਨ, ਭਗਤ ਵਸ਼ਲ,

ਹਜ਼ੂਰ ਕੁਦਰਤ ਦੇ ਕਰਨਹਾਰ ਕਾਦਰ ਪਰਮ ਸ਼ਕਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਸਾਂ ਸਰੂਪਾਂ ਦੀ ਆਤਮਿਕ ਜੋਤ ਚਾਵਰ ਛਤਰ ਤਖਤ ਦੇ ਮਾਲਕ ਗਿਆਨ ਵਿਰਾਗ ਨਾਮ ਅਤੇ ਸਮੂਹ ਸ਼ੁਭ ਗੁਣਾਂ ਦੇ ਗਹਿਰੇ ਸਮੁੰਦਰ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭੈਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਹਜ਼ੂਰ ਦੀ ਕਿਰਪਾਲਤਾ ਦੁਆਰਾ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ ਗੁਰੂ ਮਹਾਰਾਜ ਦੇ ਪ੍ਰਕਾਸ਼ ਉਪਰੰਤ ਰਾਤ ਦੇ 8:30-9 ਵਜੇ ਤੱਕ ਦੀਵਾਨ ਸਜਦਾ ਹੈ, ਜਿਸ ਵਿੱਚ ਗੁਰਬਾਣੀ ਦਾ ਪਾਠ, ਨਿਤਨੇਮ, ਕੀਰਤਨ, ਕਥਾ, ਢਾਡੀ ਵਾਰਾਂ ਗਾਇਨ ਹੁੰਦੀਆਂ ਹਨ। ਹੁਣੇ ਹੁਣੇ ਰਾਗੀ ਸਿੰਘਾਂ ਪਾਸੋਂ ਜੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਥਾ ਆਇਆ ਹੋਇਆ ਭਾਈ ਗੁਰਸੇਵਕ ਸਿੰਘ, ਤਿੰਨਾਂ ਦੇ ਪਾਸੋਂ ਆਪ ਜੀ ਨੇ ਬਹੁਤ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹਜ਼ੂਰ ਨੇ ਸਾਨੂੰ ਸਿੱਖਿਆ ਪ੍ਰਦਾਨ ਕੀਤੀ ਹੈ, ਗਾ ਵੀ ਹੈ, ਸੁਣੀ ਹੈ, ਮਨ ਰੱਖੀਐ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਸ ਪ੍ਰਕਾਰ ਗਾਉਣਾ ਸੁਣਨਾ, ਸਰਵਣੀ ਸੁਣੀਐ, ਰਸਨਾ ਗਾਈਐ, ਹਿਰਦੈ ਧਿਆਈਐ ਸੋਈ, ਹਿਰਦਾ ਵੀ ਨਾਲ ਜੋੜੀਏ, ਹਿਰਦੇ 'ਚ ਧਿਆਈਏ, ਕੰਨਾਂ ਨਾਲ ਸੁਣੀਏ, ਰਸਨਾ ਨਾਲ ਗਾਈਏ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਊਲ ਜਲੂਲ ਵਾਧੂ ਦੀ ਬਕਵਾਸ, ਨਿੰਦਿਆ ਚੁਗਲੀ ਵਿਅਰਥ ਗੱਲਾਂ, ਝੂਠ ਬੋਲਣਾ, ਇਹ ਬਥੇਰਾ ਕੁਝ ਸਾਡੀ ਜ਼ਿੰਦਗੀ ਚੱਲਦਾ ਜੋ ਕਿ ਨੁਕਸਾਨਦੇਹ ਹੈ, ਅਤੇ ਬਹਾਨੇਬਾਜ਼ੀ ਅਸੀਂ ਕਰ ਲੈਂਦੇ ਹਾਂ ਜੀ, ਸਾਡੇ ਕੋਲ ਸਮਾਂ ਨਹੀਂ, ਸਾਡੇ ਕੋਲ ਵਿਹਲ ਹੈ ਨਹੀਂ, ਅਸੀਂ ਕੰਮਾਂ ਧੰਦਿਆਂ 'ਚ ਮਸ਼ਰੂਫ ਹਾਂ, ਰੁੱਝੇ। ਇੱਕ ਮਸਕੀਨ ਜੀ ਨੂੰ ਕਹਿਣ ਲੱਗਾ ਵੀ ਮਸਕੀਨ ਜੀ, ਤੁਸੀਂ ਨਿਤਨੇਮ ਕਰਨ ਨੂੰ ਕਹਿੰਦੇ ਹੋ, ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਆਸਾ ਦੀ ਵਾਰ ਅਤੇ ਕਥਾ ਸੁਣਨ ਲਈ ਕਹਿੰਦੇ ਹੋ, ਸਾਡੇ ਕੋਲ ਤਾਂ ਰੋਟੀ ਖਾਣ ਲਈ ਵਿਹਲ ਹੈ ਨਹੀਂ। ਮਸਕੀਨ ਜੀ ਕਹਿੰਦੇ, ਹੱਦ ਹੋ ਗਈ, ਸਾਰਾ ਕਾਰੋ ਮਦਾਰ ਰੋਟੀਆਂ ਲਈ ਅਤੇ ਰੋਟੀ ਖਾਣ ਲਈ ਵੀ ਵਿਹਲ ਹੈ ਨਹੀਂ, ਫਿਰ ਕਰਨਾ ਕਿਉਂ? ਤਾਂ ਮਨੁੱਖ ਨੇ ਇਹ ਢਿੱਡ ਦੀ ਪੂਰਤੀ ਲਈ ਨਹੀਂ ਇਹ ਕੰਮ ਕਰ ਰਿਹਾ, ਨਹੀਂ, ਜੋੜਨ ਵਾਸਤੇ ਕਰ ਰਿਹਾ। ਕੇਵਲ ਢਿੱਡ ਦੀ ਪੂਰਤੀ ਤਾਂ ਥੋੜ੍ਹੇ ਨਾਲ ਹੀ ਹੋ ਜਾਂਦੀ ਹੈ, ਪਰ ਜ਼ਿਆਦਾ ਲਾਲਸਾ ਵਧੀ ਹੋਈ ਹੈ। ਤਨ ਦੀ ਭੁੱਖ ਰੋਟੀਆਂ ਨਾਲ ਮਿਟ ਜਾਂਦੀ ਹੈ, ਪਰ ਮਨ ਦੀ ਭੁੱਖ ਨਹੀਂ ਮਿਟਦੀ। ਮਨ ਦੀ ਭੁੱਖ ਬਹੁਤ ਜ਼ਿਆਦਾ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ। ਦੂਜੀ ਗੱਲ, ਅਸੀਂ ਬਹਾਨੇ ਬਣਾਉਂਦੇ ਹਾਂ ਵੀ ਕੰਮਾਂ ਧੰਦਿਆਂ 'ਚ ਅਸੀਂ ਰੁੱਝੇ ਹੋਏ ਹਾਂ। ਸਤਿਗੁਰਾਂ ਨੇ ਕੰਮ ਧੰਦੇ ਛੱਡਣ ਲਈ ਕਿਹਾ ਹੀ ਨਹੀਂ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕੁਝ ਸਮਾਂ ਜ਼ਰੂਰ ਬੈਠ ਕੇ ਜਪੋ, ਇਕਾਂਤ ਵਾਸ ਚਾਹੀਦਾ। ਅਕਲ ਬੁਰੀ ਪਰ ਇਕਾਂਤ ਬੜੀ ਚੰਗੀ ਹੈ। ਇਕਾਂਤ ਵੇਲੇ, ਅੰਮ੍ਰਿਤ ਵੇਲੇ ਜਦੋਂ ਕਦੋਂ ਵੀ ਸਮਾਂ ਮਿਲੇ ਤਾਂ ਜ਼ਰੂਰ ਬੈਠ ਕੇ ਵੀ ਜਪਣਾ ਚਾਹੀਦਾ, ਪਰ ਕੰਮ ਧੰਦੇ ਕਰਦਿਆਂ ਵੀ ਵਾਹਿਗੁਰੂ ਨੂੰ ਜਪਿਆ ਜਾ ਸਕਦਾ। ਬਹਾਨੇਬਾਜ਼ੀ ਜ਼ਿਆਦਾ ਹੈ। ਕਿਉਂ ਬਹਾਨੇਬਾਜ਼ੀ ਹੈ? ਮਨ ਖਰਾਬ ਹੈ, ਮਨ ਅੱਕਦਾ ਹੈ, ਰੱਬ ਦਾ

0: ਨਾਮ ਜਪਣ ਲਈ ਨੂੰ ਮੌਤ ਪੈਂਦੀ ਹੈ। ਦਿੱਲੀ ਸੀਸਗੰਜ ਸਾਹਿਬ ਮਸਕੀਨ ਜੀ ਕਥਾ ਕਰਕੇ ਬਾਹਰ ਨਿਕਲੇ ਤੇ ਇੱਕ ਪੜ੍ਹਿਆ ਲਿਖਿਆ ਸੱਜਣ ਸਿੱਖ ਮਿਲ ਪਿਆ। ਉਹ ਕਹਿਣ ਲੱਗਾ, ਮਸਕੀਨ ਜੀ, ਇਹ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਬੋਲਣਾ ਰੈਪੀਟੇਸ਼ਨ ਨੇ, ਮਨ ਬਹਾਨੇਬਾਜ਼ੀ ਹੁਜਤਾਂ ਬੜੀਆਂ ਘੜ ਲੈਂਦਾ ਨਾ। ਉਹ ਕਹਿਣ ਲੱਗਾ, ਇਹ ਰੈਪੀਟੇਸ਼ਨ ਹੈ ਤੇ ਤੁਹਾਡੀ ਕਥਾ ਵਿੱਚ ਵੀ ਬੜਾ ਰੈਪੀਟੇਸ਼ਨ ਹੁੰਦਾ। ਰੈਪੀਟੇਸ਼ਨ ਦਾ ਅਰਥ ਹੈ ਪੰਜਾਬੀ 'ਚ ਦੁਹਰਾਓ, ਵਾਰ ਵਾਰ ਗੱਲ ਦੁਹਰਾਉਣੀ। ਇਹ ਵਿਦਵਾਨਾਂ ਨੇ ਪੁਨਰਉਕਤੀ ਦੋਸ਼ ਮੰਨਿਆ। ਉਹ ਕੁਝ ਕਿਤਾਬਾਂ ਪੜ੍ਹਿਆ ਹੋਇਆ ਸੀ ਨਾ। ਉਹ ਕਹਿਣ ਲੱਗਾ, ਮਸਕੀਨ ਜੀ, ਇਹ ਤਾਂ ਪੁਨਰਉਕਤੀ ਦੋਸ਼ ਹੈ ਵੀ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਤੇ ਸਰ ਗਿਆ, ਵੀ ਵਾਰ ਵਾਰ ਵਾਹਿਗੁਰੂ ਕਿਉਂ ਕਹਿਣਾ। ਮਸਕੀਨ ਜੀ ਸੁਣੀ ਗਏ, ਕਹਿਣ ਲੱਗੇ, ਫਿਰ ਤੁਹਾਡੀ ਕਥਾ ਵਿੱਚ ਵੀ ਬੜਾ ਰੈਪੀਟੇਸ਼ਨ ਆ, ਤੁਸੀਂ ਇੱਕ ਇੱਕ ਗੱਲ ਕਈ ਕਈ ਵਾਰ ਕਹਿੰਦੇ ਹੋ। ਅੱਛਾ, ਫਿਰ ਉਹ ਕਹਿਣ ਲੱਗਾ, ਮਹਾਰਾਜ ਦੀ ਬਾਣੀ ਵਿੱਚ ਵੀ ਬੜਾ ਰੈਪੀਟੇਸ਼ਨ ਹੈ, ਇੱਕ ਇੱਕ ਬਚਨ ਨੂੰ ਵਾਰ ਵਾਰ ਬੋਲਿਆ ਗਿਆ ਤੇ ਇਹ ਤਾਂ ਪੁਨਰਉਕਤੀ ਦੋਸ਼ ਹੈ। ਮਸਕੀਨ ਜੀ ਕਹਿਣ ਲੱਗੇ, ਠਹਿਰੋ ਜਰਾ, ਸਾਡਾ ਜੀਵਨ ਵੀ ਰੈਪੀਟੇਸ਼ਨ 'ਤੇ ਆਧਾਰਿਤ ਹੈ। ਕਹਿਣ ਲੱਗਾ, ਉਹ ਕਿਵੇਂ? ਕਹਿੰਦੇ, ਭੋਜਨ ਕਿੰਨੀ ਵਾਰੀ ਦਿਹਾੜੀ ਛੱਕਦੇ ਹੋ? ਇੱਕੋ ਵਾਰੀ ਛੱਕ ਕੇ ਫਿਰ ਸਦਾ ਛੱਕਣਾ ਬੰਦ ਕਰ ਦਿਓ, ਪਤਾ ਨਾ ਮਰ ਜਾਵਾਂਗੇ। ਭੋਜਨ ਛੱਕਣਾ ਪੈਂਦਾ ਨਾ ਜੀਵਨ ਚੱਲਦਾ ਰੱਖਣ ਲਈ। ਦੋ ਤਿੰਨ ਵਾਰੀ ਰੋਜ਼ ਛੱਕਦੇ ਹੋ, ਇਹਦੋਂ ਵੱਧ ਪਾਣੀ ਪੀਂਦੇ ਹੋ, ਪਾਣੀ ਜ਼ਿਆਦਾ ਵਾਰੀ ਪੀਣਾ ਪੈਂਦਾ, ਪਾਣੀ ਨਾ ਪੀਏ ਤਾਂ ਕੁਝ ਦਿਨਾਂ 'ਚ ਮੌਤ ਹੋ ਜਾਏਗੀ। ਫਿਰ ਕਹਿਣ ਲੱਗੇ, ਇਹਦੋਂ ਅੱਗੇ ਹੋਰ ਵੀ ਰੈਪੀਟੇਸ਼ਨ ਹੈਗਾ। ਕਹਿੰਦੇ, ਉਹ ਕਹਿੰਦੇ, ਸਕਿੰਟ ਸਕਿੰਟ 'ਤੇ ਸਵਾਸ ਨਹੀਂ ਚੱਲ ਰਹੇ ਤੁਹਾਡੇ ਸਰੀਰ 'ਚ? ਇੱਕ ਵਾਰੀ ਸਵਾਸ ਲੈ ਤੇ ਮੁੜ ਕੇ ਕਹੋ ਵੀ ਰੱਬਾ ਬੰਦ ਕਰ ਦੇ, ਇਹ ਤਾਂ ਮੰਗਦੇ ਨਹੀਂ ਤੁਸੀਂ ਇਹ ਗੱਲ, ਉਹ ਤਾਂ ਮੌਤ ਆ ਜਾਏਗੀ ਨਾ। ਇਹ ਸਰੀਰ ਦੇ ਜੀਵਨ ਲਈ ਰੈਪੀਟੇਸ਼ਨ ਬੜਾ ਜ਼ਰੂਰੀ ਆ, ਅਤੇ ਇਸ ਤਰ੍ਹਾਂ ਆਤਮਕ ਜੀਵਨ ਪ੍ਰਾਪਤ ਕਰਨ ਲਈ ਵੀ ਰੈਪੀਟੇਸ਼ਨ ਹੀ ਕਰਨਾ ਪਏਗਾ, ਹੱਦ ਹੋ ਗਈ। ਬਾਕੀ ਰੈਪੀਟੇਸ਼ਨ ਤੋਂ ਕੋਈ ਤਕਲੀਫ ਨਹੀਂ, ਪਰ ਰੱਬ ਦਾ ਨਾਮ ਲੈਣ ਲੱਗਿਆਂ ਰੈਪੀਟੇਸ਼ਨ ਆ ਗਿਆ ਅੱਗੇ, ਇੱਥੋਂ ਤਕਲੀਫ ਹੈ। ਕਹਿੰਦੇ, ਹੋਵੇਗਾ ਵਿਦਵਾਨਾਂ ਦੀ ਬੋਲੀ 'ਚ, ਵਿਦਿਆ 'ਚ, ਹੋਰਨਾਂ ਕਿਤਾਬਾਂ 'ਚ ਪੁਨਰਉਕਤੀ ਦੋਸ਼ ਗੁਰੂ ਦੀ ਬਾਣੀ 'ਤੇ ਲਾਗੂ ਨਹੀਂ ਹੁੰਦਾ। ਇਹ ਗੁਰੂ ਦੀ ਬਾਣੀ 'ਤੇ ਲਾਗੂ ਨਹੀਂ ਹੁੰਦਾ, ਹਜ਼ੂਰ ਨੇ ਵਾਰ ਵਾਰ ਸਾਨੂੰ ਕਿਹਾ। ਕਿਉਂ? ਸਾਡਾ ਮਨ ਢੀਠ ਹੈ, ਇਹ ਛੇਤੀ ਨਾਲ ਨਹੀਂ ਮੰਨਦਾ। ਬਾਣੀ ਕਿਉਂ ਇੰਨੀ ਉਚਾਰੀ ਗਈ? ਅਗਰ ਮਨ ਮੰਨਦਾ ਹੁੰਦਾ ਤਾਂ ਇੱਕੋ ਹੀ ਬਚਨ ਕਹਿ ਦੇਣਾ ਸੀ, ਸਿੱਖੋ ਜਪੋ ਵਾਹਿਗੁਰੂ ਵਾਹਿਗੁਰੂ, ਬਸ। ਮਨ ਮੰਨਦਾ ਹੁੰਦਾ ਤਾਂ ਇੰਝ ਹੀ ਕਹਿਣਾ ਸੀ। ਇਹ ਮਨ ਹੀ ਇੰਨਾ ਢੀਠ ਹੈ, ਮਨ ਵਿਗੜਿਆ ਹੋਇਆ, ਮਨ ਬਹੁਤ ਜ਼ਿਆਦਾ ਕਠੋਰ ਹੈ, ਢੀਠ ਹੈ, ਵਿਗੜਿਆ ਹੋਇਆ, ਵਜਰ ਕਪਾਟ ਅੱਗੇ ਜੜੇ ਹੋਏ ਨੇ, ਇਹ ਮਨ ਉਹ ਖੋਲ੍ਹ ਨਹੀਂ ਸਕਦਾ। ਇਸ ਕਰਕੇ ਵਾਰ ਵਾਰ ਉਪਦੇਸ਼ ਦੀਆਂ ਸੱਟਾਂ ਵੱਜਦੀਆਂ। ਇਹ ਅਭਿਆਸ ਲਈ ਹੈ। ਕਰਤ ਕਰਤ ਅਭਿਆਸ ਕੋ ਜੜ ਮਤ ਹੋਤ ਸੁਜਾਨ, ਆਵਤ ਜਾਵਤ ਰਸਰੀ ਸਿਲ ਪਰ ਪੜਤ ਨਿਸ਼ਾਨ। ਕਿਸੇ ਪਿੰਡ 'ਚ ਖੂਹ ਜਾਂ ਖੂਹ ਹੋਵੇ ਤੇ ਉਹਦਾ ਕਿਨਾਰਾ ਪੱਕਾ ਕੀਤਾ ਹੁੰਦਾ ਸੀ। ਬਜ਼ੁਰਗਾਂ ਨੂੰ ਪਤਾ ਜਿਨ੍ਹਾਂ ਦੇ ਪਿੰਡਾਂ 'ਚ ਖੂਹ ਸੀ, ਉਹ ਕਿਨਾਰਾ ਪੱਕਾ ਕੀਤਾ, ਕਿਉਂਕਿ ਨਾ ਕਰੀਏ ਤੇ ਫਿਰ ਢਿੱਗਾਂ ਡਿੱਗ ਕੇ ਖੂਹ ਪੂਰਿਆ ਜਾਂਦਾ, ਇਸ ਕਰਕੇ ਕਿਨਾਰਾ ਪੱਕਾ ਕੀਤਾ। ਕਿਨਾਰੇ ਦੇ ਉੱਤੇ ਬੱਧੀ ਆ ਪੌਣੀ, ਤੇ ਪੌਣੀ ਨਾਲ ਬੱਧਾ ਹੋਇਆ ਰੱਸਾ, ਤੇ ਰੱਸੇ ਨਾਲ ਬੱਧਾ ਡੋਲ ਭਾਂਡਾ, ਜਿਹਦੇ ਰਾਹੀਂ ਪਾਣੀ ਖਿੱਚਿਆ ਜਾਂਦਾ ਖੂਹ 'ਚੋਂ। ਪਿੰਡ ਦਾ ਹਰ ਬਸ਼ਰ ਉਸ ਪੌਣੀ ਨੂੰ ਘੁਮਾ ਕੇ ਖੂਹ 'ਚੋਂ ਪਾਣੀ ਕੱਢਦਾ। ਵੇਖੋ, ਕਿਨਾਰਾ ਪੱਕਾ, ਸੀਮਿੰਟ ਲੱਗਾ, ਪੱਥਰ ਲੱਗਾ, ਇੱਟਾਂ ਲੱਗੀਆਂ ਹੋਈਆਂ, ਪਰ ਵਾਰ ਵਾਰ ਰੱਸੀ ਉੱਤੋਂ ਦੀ ਘੱਸਦੀ ਆ, ਅਤੇ ਖੂਹ ਦੇ ਕਿਨਾਰੇ 'ਤੇ ਵੀ ਘਾਸੀ ਪਈ ਦਿਸਦੀ ਆ ਵੀ ਇੱਥੋਂ ਦੀ ਕੁਝ ਰਗੜਿਆ ਹੋਇਆ। ਰੱਸੇ ਨੇ ਸਖ਼ਤ ਕਿਨਾਰੇ 'ਤੇ ਘਾਸੀ ਪਾ ਦਿੱਤੀ ਵਾਰ ਵਾਰ। ਇਸ ਕਾਰਨ ਇਹੀ ਇਹ ਮਨ ਦੀ ਅਵਸਥਾ ਹੈ ਵੀ ਇਹ ਢੀਠ ਹੈ, ਇਹ ਕਠੋਰ ਹੈ, ਇਹ ਸੰਸਾਰੀ, ਇਹਦਾ ਜਨਮਾਂ ਜਨਮਾਂਤਰਾਂ ਦਾ ਅਭਿਆਸ ਅਗਿਆਨ ਦਾ ਹੋਇਆ ਹੋਇਆ। ਇਹਨੂੰ ਅਗਿਆਨ ਵਿੱਚੋਂ ਅਗਿਆਨ ਲਾਏ ਸਵਾਲਿਓ, ਗੁਰਗਿਆਨੈ ਲਾਏ ਜਗਾਵੈਗੋ। ਗੁਰੂ ਦੇ ਗਿਆਨ ਦੀਆਂ ਸੱਟਾਂ ਵੱਜ ਵੱਜ ਕੇ ਜਾਗੇਗਾ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਸੌਣਾ ਤੇ ਜਾਗਣਾ ਕਈ ਤਰ੍ਹਾਂ ਦਾ, ਸੋਵਤ ਜਾਗਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਅਸੀਂ ਅੱਖਾਂ ਪਲਕਾਂ ਭਾਰੀਆਂ ਹੋ ਜਾਣ ਤੇ ਰਾਤ ਨੂੰ ਜਿਹੜਾ ਸਰੀਰ ਸੌਂਦਾ ਉਹਨੂੰ ਸੌਣਾ ਮੰਨਿਆ, ਪਰ ਗੁਰੂ ਮਹਾਰਾਜ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਜਿਨ੍ਹਾਂ ਨੇਤਰਾਂ ਰਾਹੀਂ ਵਿਕਾਰ ਦ੍ਰਿਸ਼ਟੀ ਧਾਰ ਕੇ ਬਗਾਨਾ ਰੂਪ ਵੇਖਿਆ ਜਾਂਦਾ, ਉਹ ਨੇਤਰ ਜਾਗਦੇ ਸੁੱਤੇ ਹੋਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਮੰਦ ਦ੍ਰਿਸ਼ਟੀ, ਮੰਦ ਵਾਸ਼ਨਾ, ਅਗਿਆਈ ਮਨ ਦੀ। ਮਨ ਹੀ ਗੰਦਾ ਮੰਦਾ ਹੈ ਤੇ ਇਹਦੀ ਵੇਖਣੀ ਗੰਦੀ ਮੰਦੀ। ਮਨ ਮੈਲ ਹੈ, ਸਭ ਕੁਛ ਮੈਲ ਆ। ਜੇ ਮਨ ਮੈਲਾ ਹੈ ਤੇ ਇਹਦੀ ਅੱਖਾਂ ਦੀ ਨਜ਼ਰ ਮੈਲੀ, ਮਨ ਮੈਲਾ ਹੈ ਤੇ ਇਹਦੇ ਕੰਨਾਂ ਦੀ ਸਰੋਤ ਮੈਲੀ, ਮਨ ਮੈਲਾ ਹੈ ਤੇ ਜ਼ਬਾਨ ਦੇ ਬੋਲ ਮੈਲੇ, ਮਨ ਮੈਲਾ ਹੈ ਤੇ ਪੈਰ ਮੈਲੇ ਪਾਸੇ ਕੁਸੰਗਤ ਵੱਲ ਜਾਣਗੇ ਭੱਜ ਭੱਜ ਕੇ, ਮਨ ਮੈਲਾ ਤੇ ਹੱਥਾਂ ਨਾਲ ਕਰਮ ਮੈਲੇ ਕਰੇਗਾ। ਮਨ ਮੈਲੇ ਸਭ ਕੁਛ ਮਹਿਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਸਰੀਰ ਤੇ ਬੜੇ ਮਲਮਲ ਨਵਾਈਦੇ ਨੇ, ਸਰੀਰ ਤੇ ਬੜੇ ਇਤਰ ਫਲੇਲ ਛਿੜਕੀਦੇ ਆ, ਬੜਾ ਹਾਰ ਸ਼ਿੰਗਾਰ ਥੱਪਿਆ ਜਾ ਰਿਹਾ, ਪਰ ਇਹ ਚਮੜੀ ਸੋਹਣੀ ਬਣਾ ਕੇ ਕੀ ਕਰੇਗਾ ਸੱਜਣ? ਮਨ ਸੋਹਣਾ ਬਣਾਉਣ ਦੀ ਲੋੜ ਆ। ਸਹੀ ਸੁੰਦਰ ਸੋਹਣੇ ਸਾਧ ਸੰਗਜਨ ਬਹਿਣ, ਦੁਨੀਆਂ ਵਿੱਚ ਕੁਝ ਕਰੂਪ ਬੰਦੇ ਹੋਏ ਨੇ, ਅਸ਼ਟਾ ਬੱਕਰ ਅੱਠ ਵਿੰਗ ਪੈਂਦੇ ਸੀ ਸਰੀਰ, ਜਨਮ ਤੋਂ ਲੈ ਕੇ ਇਸ ਤਰ੍ਹਾਂ ਦਾ ਸਰੀਰ ਸੀ, ਧੌਣ ਵਿੰਗੀ ਜਿਹੀ, ਕੁੱਬ ਨਿਕਲਿਆ ਹੋਇਆ, ਬਾਹਾਂ ਵਿੰਗੀਆਂ, ਲੱਤਾਂ ਵਿੰਗੀਆਂ, ਮੂੰਹ ਵਿੰਗਾ, ਉਹਦਾ ਨਾਂ ਤਾਂ ਅਸ਼ਟਾ ਬੱਕਰ ਆ। ਪਰ ਏਡਾ ਸਿਆਣਾ ਬੰਦਾ ਰਾਜੇ ਜਨਕ ਦੇ ਦਰਬਾਰ 'ਚ ਪਹੁੰਚ ਕੇ ਬ੍ਰਹਮ ਗਿਆਨ ਤੱਕ ਉਹਨੇ ਪਹੁੰਚਾਇਆ, ਰਾਜੇ ਜਨਕ ਨੂੰ ਬ੍ਰਹਮ ਗਿਆਨ ਵਿਦੇਹ ਮੁਗਤ ਤੱਕ ਪਹੁੰਚਾਇਆ ਉਸਨੇ, ਅਸ਼ਟਾ ਬੱਕਰ ਨੇ। ਉਹਦੀ ਅੱਜ ਵੀ ਲਿਖੀ ਗੀਤਾ ਅਸ਼ਟਾ ਬੱਕਰ ਗੀਤਾ, ਕ੍ਰਿਸ਼ਨ ਜੀ ਦੀ ਗੀਤਾ ਨਾਲੋਂ ਵੱਧ ਗਿਆਨ ਡੂੰਘਾ ਉਹਦੇ 'ਚ, ਪੜ੍ਹ ਸਕਦੇ ਹੋ। ਅਸ਼ਟਾ ਬੱਕਰ ਜੀ ਦੀ ਗੀਤਾ ਭਗਵਤ ਗੀਤਾ ਨਾਲੋਂ ਜ਼ਿਆਦਾ ਗਿਆਨ ਉਹਦੇ 'ਚ, ਬਹੁਤ ਬਰੀਕ ਗਿਆਨ ਹੈ। ਤਾਂ ਉਹ ਕਰੂਪ ਸੀ, ਜਦੋਂ ਆਇਆ ਸੀ ਨਾ ਰਾਜੇ ਜਨਕ ਦੇ ਦਰਬਾਰ 'ਚ, ਸਾਰੇ ਸਭਾ ਸਦ ਵੇਖ ਕੇ ਹੱਸਣ ਲੱਗ ਪਏ, ਹੱਸ ਪਏ, ਕਿਉਂਕਿ ਅਸੀਂ ਤਾਂ ਚਮੜੀ ਵਹਿੰਦੇ ਹਾਂ ਨਾ, ਹੈ ਵਿਦਵਾਨ ਸੀ, ਵੱਡੀਆਂ ਵੱਡੀਆਂ ਜਾਤਾਂ ਦੇ, ਉੱਚੀਆਂ ਜਾਤਾਂ ਦੇ, ਹੱਸਣ ਲੱਗ ਪਏ। ਅਤੇ ਉਹ ਪਤਾ ਕਿੱਡਾ ਗੈਰ ਗੰਭੀਰ ਸੀ, ਸਾਰਿਆਂ ਨੇ ਵੇਖ ਕੇ ਨਾ ਕਹਿਣ ਲੱਗਾ, ਰਾਜਾ ਇੰਨੇ ਚਮਿਆਰ ਕਿੱਥੋਂ ਇਕੱਠੇ ਕਰ ਲਏ? ਅਤੇ ਰਾਜਾ ਜਨਕ ਹੈਰਾਨ ਹੋ ਕੇ ਕਹਿੰਦਾ, ਇਹ ਤਾਂ ਬੜੀਆਂ ਉੱਚੀਆਂ ਜਾਤਾਂ 'ਚ ਆ ਜੀ। ਕਹਿੰਦੇ, ਨਹੀਂ, ਚਰਮ ਦ੍ਰਿਸ਼ਟੀ ਹੈ, ਚੰਮ ਵੇਖ ਰਹੇ ਨੇ, ਇਸ ਕਰਕੇ ਚਮਿਆਰ ਹਨ। ਜਿਹਦੀ ਦ੍ਰਿਸ਼ਟੀ ਚੰਮ ਤੋਂ ਅੱਗੇ ਨਹੀਂ ਗਈ, ਉਹ ਚਮਿਆਰ ਹੁੰਦਾ। ਤੋਤੇ ਉੱਡ ਗਏ ਸਾਰਿਆਂ ਦੇ, ਵੀ ਹੈ ਇਹ ਜਿਹਦੇ ਸਰੀਰ 'ਚ ਅੱਠ ਵਿੰਗ ਪੈਂਦੇ, ਇੰਨਾ ਗਿਆਨਵਾਨ ਇਹੋ ਜਿਹਾ? ਤਾਂ ਫਿਰ ਰਾਜਾ ਜਨਕ ਨੂੰ ਪੁੱਛਿਆ, ਦੱਸ ਕੀ ਪੁੱਛਣਾ? ਕਹਿੰਦਾ, ਇਹ ਸੱਚਾ ਕਿ ਉਹ ਸੱਚਾ? ਕਹਿਣ ਲੱਗਾ, ਰਾਜਾ ਗਿਆਨ ਲੈਣਾ ਤਾਂ ਪਹਿਲਾਂ ਗੁਰੂ ਧਾਰਨ ਕਰਨਾ ਪੈਣਾ। ਕਹਿਣ ਲੱਗਾ, ਜੀ ਤੁਹਾਨੂੰ ਗੁਰੂ ਧਾਰਨ ਕਰ ਲੈਣਾ? ਕਹਿੰਦੇ, ਗੁਰੂ ਧਾਰਨ ਕਰੀਏ, ਤਨ ਮਨ ਧਨ ਤਿੰਨ ਚੀਜ਼ਾਂ ਅਰਪਣ ਕਰੀ ਦੀਆਂ, ਫਿਰ ਗੁਰੂ ਦੀ ਬਖਸ਼ਿਸ਼ ਮਿਲਦੀ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਅਤੇ ਚਲੋ ਤੈਨੂੰ ਛੋਟ ਦੇ ਦਿੰਦੇ ਹਾਂ, ਤਿੰਨ ਨਹੀਂ ਤਿੰਨਾਂ 'ਚੋਂ ਇੱਕ ਚੀਜ਼ ਭੇਟਾ ਕਰ। ਪਤਾ ਸੀ ਉਹਨੂੰ ਇਹ ਕੀ ਕਰੇਗਾ। ਉਹ ਕਹਿਣ ਲੱਗਾ, ਵੀ ਤਨ ਦੇ ਨਾਲ ਤਾਂ ਰਾਣੀਆਂ ਵੀ ਆਈਆਂ ਹੋਈਆਂ, ਤਨ ਭੇਟਾ ਨਹੀਂ ਮੈਂ ਕਰ ਸਕਦਾ। ਅੱਛਾ ਠੀਕ, ਧਨ ਜਿਹੜਾ ਖਜ਼ਾਨੇ 'ਚ ਪ੍ਰਜਾ ਦਾ, ਇਹ ਪ੍ਰਜਾ ਦੇ ਸੁੱਖਾਂ ਵਾਸਤੇ, ਪ੍ਰਜਾ ਦਾ ਟੈਕਸ ਆ, ਇਹ ਮੇਰਾ ਨਹੀਂ। ਕਹਿੰਦੇ ਠੀਕ, ਮਨ ਨੂੰ ਵਾਧੂ ਜੀ ਚੀਜ਼ ਜਾਣ ਕੇ ਕਹਿੰਦਾ ਮਨ ਭੇਟਾ ਕਰ ਦਿੰਦੇ। ਕਹਿੰਦੇ ਠੀਕ, ਅਤੇ ਫਿਰ ਉਸਨੇ ਘੋੜਾ ਮੰਗਾਇਆ। ਉਹਦਾ ਸਵਾਲ ਇਹ ਸੀ ਕਿ ਘੋੜੇ ਦੀ ਰਕਾਬ 'ਚ ਪੈਰ ਰੱਖ ਕੇ ਮੈਂ ਘੋੜੇ 'ਤੇ ਸਵਾਰ ਹੋਣਾ, ਇੰਨੇ ਚਿਰ 'ਚ ਮੈਨੂੰ ਗਿਆਨ ਚਾਹੀਦਾ। ਸੁਪਨਾ ਆਇਆ ਸੀ ਉਹਨੂੰ, ਇਹਦੇ ਬਾਰੇ ਦੱਸਦਾ ਸੀ ਵਿਚਲੀ ਕੁੰਡੀ, ਇਹ ਸੱਚਾ ਕਿ ਉਹ ਸੱਚਾ, ਵੀ ਸੁਪਨਾ ਸੱਚਾ ਕਿ ਇਹ ਸੱਚਾ। ਸੁਪਨੇ 'ਚ ਕੰਗਾਲ ਹੋ ਗਿਆ ਸੀ। ਰਵਿਦਾਸ ਜੀ ਦਾ ਇੱਕ ਸ਼ਬਦ ਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਇਹ ਉਹਦੇ ਨਾਲ ਵਾਪਰਿਆ ਸੀ, ਸਿੰਘਾਸਨ 'ਤੇ ਦੁਪਹਿਰੇ ਨੀਂਦ ਆ ਗਈ ਸੀ ਅਤੇ ਸੁੱਤੇ ਪਏ ਨੂੰ ਸੁਪਨਾ ਆਇਆ, ਕੰਗਾਲ ਹੋ ਗਿਆ ਸੀ, ਅਤੇ ਭੁੱਖਾ ਮਰਦਾ ਸੀ, ਕੁਝ ਖਾਣ ਨੂੰ ਨਹੀਂ ਸੀ ਮਿਲ ਰਿਹਾ। ਇੱਕ ਥਾਂ 'ਤੇ ਭੰਡਾਰਾ ਵਰਤ ਰਿਹਾ, ਖਿਚੜੀ ਵਰਤ ਰਹੀ ਸੀ ਖਿਚੜੀ, ਅਤੇ ਭਾਂਡੇ ਲੋਕ ਆਪੋ ਆਪਣੇ ਲਿਆ ਕੇ ਅਤੇ ਉਹਦੇ 'ਚ ਖਿਚੜੀ ਪਵਾ ਰਹੇ ਸੀ। ਹੁਣ ਇਹਦੇ ਕੋਲ ਹੈ ਕੁਛ ਨਹੀਂ ਸੀ, ਇੱਕ ਪੱਕੀ ਮਿੱਟੀ ਦਾ ਭਾਂਡਾ ਟੁੱਟਿਆ ਹੋਇਆ, ਉਹਦਾ ਠੀਕਰਾ ਦਿਸ ਪਿਆ ਨੂੰ, ਉਹ ਠੀਕਰਾ ਲੈ ਕੇ ਖਿਚੜੀ ਪਵਾਈ, ਦੋ ਸਾਂਹ ਭਿੜਦੇ ਇਹਦੇ ਵਿੱਚ ਵੱਜੇ ਅਤੇ ਉਹ ਵੀ ਡਿੱਗ ਪਈ ਖਿਚੜੀ ਹੇਠਾਂ, ਗਰਮ ਗਰਮ ਖਿਚੜੀ ਇਹਦੇ ਲੱਤਾਂ 'ਤੇ ਪਈ। ਫਿਰ ਜਾਗ ਆ ਗਈ, ਜਾਗ ਆ ਕੇ ਅਤੇ ਇਹ ਪੁੱਛਦਾ ਸੀ ਸਾਰਿਆਂ ਵਿਦਵਾਨਾਂ ਨੂੰ ਵੀ ਇਹ ਸੱਚਾ ਕਿ ਉਹ ਸੱਚਾ, ਗੱਲ ਵਿੱਚ ਨਹੀਂ ਸੀ ਦੱਸਦਾ, ਅਸ਼ਟਾ ਬੱਕਰ ਬਣਾਉਂਗੇ ਨਹੀਂ ਸੀ। ਉਹਨੇ ਜਦੋਂ ਕਿਹਾ ਨਾ ਵੀ ਇਹ ਗਿਆਨ ਮੈਨੂੰ ਬਖਸ਼ੋ, ਇਹ ਸੱਚਾ ਕਿ ਉਹ ਸੱਚਾ, ਲੱਗਾ ਸਵਾਰ ਹੁਣ ਘੋੜੇ 'ਤੇ, ਅਸ਼ਟਾ ਬੱਕਰ ਮਹਾਂਪੁਰਸ਼ ਨੇ ਬਾਂਹ ਫੜ ਲਈ। ਕਹਿੰਦੇ, ਰਾਜਾ ਕਿਸ ਮਨ ਦੇ ਨਾਲ ਫੁਰਨਾ ਕੀਤਾ? ਮਨ ਤਾਂ ਮੈਨੂੰ ਭੇਟਾ ਕੀਤਾ ਹੋਇਆ, ਘੋੜੇ 'ਤੇ ਚੜ੍ਹਨ ਦਾ ਫੁਰਨਾ ਕਿਹੜੇ ਮਨ ਨਾਲ ਕੀਤਾ? ਮਨ ਤਾਂ ਭੇਟਾ ਕਰ ਚੁੱਕਾ ਤੂੰ। ਫਿਰ ਚਿਰ ਨਹੀਂ ਡਿੱਗ ਪਿਆ। ਫਿਰ ਕਹਿਣ ਲੱਗੇ, ਦੱਸੀਏ ਤੈਨੂੰ ਕੀ ਪੁੱਛਦਾ ਤੂੰ? ਨਾ ਉਹ ਸੱਚਾ ਜਿਹੜਾ ਤੈਨੂੰ ਸੁਪਨਾ ਆਇਆ ਸੀ, ਅਤੇ ਨਾ ਇਹ ਸੱਚਾ ਜੋ ਜੀਵਨ ਹੰਢਾ ਰਿਹਾ, ਵੀ ਸੁਪਨੇ ਦੀ ਨਿਆਈ ਆ। ਜਦੋਂ ਰਾਤ ਨੂੰ ਸੁਪਨਾ ਆਉਂਦਾ, ਬੰਦਾ ਸੁੱਤਾ ਹੁੰਦਾ, ਸੁਪਨੇ 'ਚ ਵਰਤਦੀਆਂ ਸਾਰੀਆਂ ਘਟਨਾਵਾਂ ਅਤੇ ਦਿਸਦੇ ਪਦਾਰਥ ਸੱਚੇ ਪ੍ਰਤੀਤ ਹੁੰਦੇ। ਜਦੋਂ ਜਾਗ ਖੁੱਲ੍ਹਦੀ ਉਦੋਂ ਪਤਾ ਲੱਗਦਾ ਵੀ ਸੁਪਨਾ ਸੀ, ਵੀ ਕੋਈ ਡਰਨ ਵਾਲੀ ਬਾਤ ਨਹੀਂ। ਸੁਪਨੇ 'ਚ ਬੰਦਾ ਡਰਦਾ ਵੀ, ਹੱਸਦਾ ਵੀ, ਰੋਂਦਾ ਵੀ, ਕਈ ਕੁਝ ਵੇਖਦਾ, ਪਰ ਸੁਪਨਾ ਜਾਗ ਆਉਣ 'ਤੇ ਪਤਾ ਲੱਗਦਾ ਵੀ ਸੁਪਨਾ। ਇਸੇ ਤਰ੍ਹਾਂ ਸੰਸਾਰ ਦੀ ਮੋਹ ਮਮਤਾ ਆਸਾ ਵਿੱਚ, ਅਗਿਆਨ ਵਿੱਚ, ਹਨੇਰਾ ਅਗਿਆਨ ਹੈ, ਭਰਮ ਹੈ, ਅਗਿਆਨ ਤੋਂ ਪੈਦਾ ਹੋਇਆ। ਜਿਵੇਂ ਕੋਈ ਬੰਦਾ ਘਰੋਂ ਬਾਹਰ ਨੂੰ ਗਿਆ, ਸ਼ਾਮਾਂ ਦੇ ਵਕਤ ਵਾਪਸ ਪਰਤਿਆ, ਹਨੇਰਾ ਗਾੜਾ ਨਹੀਂ, ਗਾੜਾ ਚੂਹ ਚੂਹਾ ਹਨੇਰਾ ਆਏ ਤਾਂ ਫਿਰ ਦਿਸਦਾ ਹੀ ਕੁਛ ਨਹੀਂ। ਹਨੇਰਾ ਗਾੜਾ ਨਹੀਂ ਹੈ ਪਰ ਹੈ ਜ਼ਰੂਰ, ਅਤੇ ਰੱਸੀ ਪਈ ਆ ਵਿੰਗੀ ਟੇਢੀ ਦਰਵਾਜ਼ੇ ਅੱਗੇ, ਉਹ ਰੱਸੀ ਨੂੰ ਸੱਪ ਜਾਣ ਲਿਆ ਅਤੇ ਡਰ ਗਿਆ। ਹੈ ਤਾਂ ਜ਼ਰੂਰ ਕੋਈ ਚੀਜ਼ ਪਰ ਉਹ ਰੱਸੀ ਸੀ, ਸੱਪ ਜਾਣ ਕੇ ਡਰਿਆ। ਇਹਦਾ ਨਾਮ ਭਰਮ ਹੈ, ਅਗਿਆਨ ਹਨੇਰਾ ਹੈ, ਅਤੇ ਇਹ ਸੰਸਾਰ ਜਿਹੜਾ ਹਨੇਰੇ ਕਰਕੇ ਸੱਚਾ ਪ੍ਰਤੀਤ ਹੋ ਰਿਹਾ ਇਹ ਭਰਮ ਹੈ। ਹੈ ਜ਼ਰੂਰ ਰੱਬ ਨੇ ਸਾਜਿਆ ਹੋਇਆ ਪਰ ਸਦੀਵੀ ਨਹੀਂ ਹੈ, ਆਪਣਾ ਆਪ ਹੀ ਸਦੀਵੀ ਨਹੀਂ ਹੈ। ਕਾਹਦਾ ਮਾਣ ਬੰਦਾ ਚੁੱਕੀ ਫਿਰਦਾ? ਬੜੀ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇਹ ਮਨ ਸਾਡਾ ਹੰਕਾਰ ਕਿਸ ਦੇ ਚੁੱਕਿਆ ਫਿਰਦਾ? ਨਾ ਇਹ ਸਰੀਰ ਅਸੀਂ ਬਣਾਇਆ, ਪਰਮਾਤਮਾ ਨੇ ਆਪਣੀ ਕਲਾ ਦੁਆਰਾ ਇਹ ਸਰੀਰ ਸਾਜਿਆ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਅਤੇ ਹੁਣ ਵੀ ਸਾਡੇ ਹਥਿਆਰ 'ਚ ਨਹੀਂ ਹੈ ਇਹ ਜ਼ਿੰਦਗੀ, ਸਾਡੇ ਹਥਿਆਰ ਵਿੱਚ ਨਹੀਂ ਹੈ। ਸਵਾਸ ਰੱਬ ਚਲਾ ਰਿਹਾ ਅਤੇ ਰੱਬ ਨੇ ਸਵਾਸ ਬੰਦ ਕਰ ਦੇਣਾ ਅਤੇ ਇਹ ਖਾਕ ਬਣ ਜਾਣਾ। ਇੰਨੀ ਪਾਇਆ ਇਹਦੀ, ਸਵਾਸਾਂ ਦਾ ਹੀ ਪੁਤਲਾ ਹੈ ਪ੍ਰਾਣੀ, ਤਾਂ ਕਿਹਾ ਇਹਨੂੰ ਪ੍ਰਾਣੀ, ਪ੍ਰਾਣਾਂ ਦਾ ਪੁਤਲਾ। ਅਤੇ ਮਨ ਕਿੱਥੋਂ ਆਇਆ, ਇੰਦਰੀ ਕਿੱਥੋਂ ਆਏ, ਆਤਮਾ ਕਿੱਥੋਂ ਆਈ, ਕੁਛ ਨਹੀਂ ਸਾਨੂੰ ਪਤਾ। ਸਾਨੂੰ ਸਰੀਰ ਦਿਸ ਰਿਹਾ ਅਤੇ ਸਰੀਰ ਕਰਕੇ ਬੜੀਆਂ ਚੀਜ਼ਾਂ ਦਾ, ਪਦਾਰਥਾਂ ਦਾ, ਸੰਬੰਧੀਆਂ ਦਾ, ਰਾਜਨੀਤਿਕਾਂ ਨਾਲ ਸਾਂਝ ਹੋਣ ਦਾ ਮਾਣ ਚੱਕੀ ਫਿਰਦਾ। ਕਮਲਿਆ, ਤੂੰ ਤਾਂ ਇੱਕ ਸਵਾਸਾਂ ਦਾ ਪੁਤਲਾ, ਅਤੇ ਤੇਰੇ ਹਥਿਆਰ 'ਚ ਹੈ ਨਹੀਂ ਇਹ ਸਵਾਸ। ਰੱਬ ਨੇ ਬਟਨ ਦੱਬਿਆ, ਸਵਾਸ ਰੁਕ ਗਿਆ ਅਤੇ ਤੂੰ ਮੁਰਦਾ ਹੋ ਜਾਣਾ, ਮਾਣ ਕਾਹਦਾ ਚੱਕੀ ਫਿਰਦਾ? ਐਵੇਂ ਹੀ ਹੋਇਆ, ਹੀ ਅਣਹੋਇਆ ਹੀ ਅਹੰਕਾਰ ਚੱਕੀ ਫਿਰਦਾ। ਆਪਣ ਤਨ ਨਹੀਂ ਜਾਂ ਕੋ ਗਰਬਾ, ਤਨ ਤੇ ਆਪਣਾ ਹੈ ਨਹੀਂ, ਆਪਣੇ ਅਖਤਿਆਰ 'ਚ ਨਹੀਂ ਤੇ ਆਪਣਾ ਕਿੱਦਾਂ ਹੋਇਆ? ਜਿਹੜੀ ਚੀਜ਼ ਸਾਡੇ ਅਖਤਿਆਰ ਵਿੱਚ, ਸਾਡੇ ਹੁਕਮ ਅੰਦਰ, ਸਾਡੀ ਮਰਜ਼ੀ ਨਾਲ ਨਹੀਂ ਚੱਲਦੀ, ਮਰਜ਼ੀ ਦੇ ਉਲਟ ਹੋ ਜਾਏਗਾ ਕੰਮ, ਤੇ ਉਹ ਸਾਡੀ ਕਿਵੇਂ ਹੋਈ? ਜਿਹਦੇ ਤੇ ਸਾਡਾ ਕੰਟਰੋਲ ਨਹੀਂ, ਕਾਬੂ ਨਹੀਂ, ਉਹ ਸਾਡੀ ਨਹੀਂ ਹੈ। ਆਪਣ ਤਨ ਨਹੀਂ ਜਾ ਕੋ ਗਰਬਾ, ਰਾਜ ਮਿਲਖ ਆਪਣ ਨਹੀਂ ਦਰਬਾ। ਜੇ ਸਰੀਰ ਹੀ ਤੇਰਾ ਨਹੀਂ ਤੇ ਰਾਜ, ਜਗੀਰਾਂ, ਦਰਬ, ਧਨ ਇਕੱਠਾ ਕੀਤਾ ਤੇਰਾ ਕਿੱਦਾਂ ਹੋਇਆ? ਜਦੋਂ ਇਹ ਸਰੀਰ ਨਾਲ ਸੰਬੰਧ ਟੁੱਟਣਾ, ਉਦੋਂ ਇਹਨਾਂ ਚੀਜ਼ਾਂ ਨਾਲ ਵੀ ਟੁੱਟ ਜਾਣਾ, ਫਿਰ ਨਹੀਂ ਪਤਾ ਕਿੱਧਰ ਨੂੰ ਰੱਬ ਨੇ ਲੈ ਜਾਣਾ ਤੇਰੀ ਇੰਨੀ ਕੀ ਪਾਇਆ। ਆਪਣ ਨਹੀਂ ਕਾਕੋ ਲਪਟਾਇਓ, ਜਦੋਂ ਆਪਣਾ ਹੈ ਹੀ ਕੁਛ ਨਹੀਂ, ਕਾਹਦੇ 'ਚ ਫਸਿਆ ਹੋਇਆ? ਆਪਣ ਨਾਮ ਸਤਿਗੁਰ ਤੇ ਪਾਇਓ। ਆਪਣਾ ਸਿਰਫ ਨਾਮ ਸੀ ਜਿਹਨੇ ਸਾਡੀ ਸਹਾਇਤਾ ਕਰਨੀ ਸੀ, ਉਹ ਸਤਿਗੁਰਾਂ ਤੋਂ ਪਾਇਆ ਜਾਂਦਾ। ਧਨ ਧਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਸਤਿਗੁਰਾਂ ਦੀ ਸੇਵਾ ਕਮਾ ਕੇ ਜਿਹਨੇ ਆਪਣੇ ਹਿਰਦੇ 'ਚ ਨਾਮ ਲੈ ਲਿਆ, ਇਹ ਵਸਤੂ ਵੱਡੀ ਮਿਲ ਗਈ ਜਿਹਨੂੰ। ਜਿਹੜਾ ਨਾਮ ਦਾ ਪਾਤਰ ਬਣਿਆ, ਦੂਜੀਆਂ ਦੀਆਂ ਕਾਮਨਾਵਾਂ ਤੋਂ ਨਿਕਾਮੀ ਹੋਇਆ, ਉਹਦੇ ਹਿਰਦੇ 'ਚ ਮਹਾਰਾਜ ਨਾਮ ਟਿਕਾਉਂਦੇ ਨੇ। ਨਹੀਂ ਤਾਂ ਅਸੀਂ ਮੰਗ ਹੋਰ ਰੱਖੀ ਹੋਈ ਹੈ ਨਾ। ਜਦੋਂ ਭਾਂਡੇ ਦਾ ਮੂੰਹ ਮੂਧਾ ਤੇ ਕੋਈ ਵਸਤੂ ਉਹਦੇ 'ਚ ਨਹੀਂ ਪੈ ਸਕਦੀ। ਉਹਦਾ ਭਾਂਡਾ ਕਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਭਾਂਡਾ ਸਿੱਧਾ ਹੋਏ, ਜੋ ਦੁੱਧ, ਘਿਓ, ਪਾਣੀ, ਹਰ ਵਸਤੂ ਪੈ ਸਕਦੀ ਹੈ। ਜੋ ਭਾਂਡਾ ਮੂਧਾ ਵੱਜਿਆ ਹੋਏ, ਉਹਦੇ 'ਚ ਕੋਈ ਵਸਤੂ ਨਹੀਂ ਪਾਈ ਜਾ ਸਕਦੀ। ਇਸ ਕਰਕੇ ਭਾਂਡੇ 'ਚ ਵਾਹਿਗੁਰੂ ਨੇ ਪਾਉਣਾ, ਪਰ ਭਾਂਡਾ ਸਿੱਧਾ ਕਰਨ ਦੀ ਕੋਸ਼ਿਸ਼ ਕਰਨੀ। ਇਸ ਲਈ ਸਾਡਾ ਇਹ ਸਤਸੰਗ ਆ, ਸਤਸੰਗ ਇਸ ਵਾਸਤੇ ਵੀ ਭਾਂਡਾ ਕਿਤੇ ਸਿੱਧਾ ਹੋ ਜਾਏ, ਉਸ ਚੀਜ਼ ਦਾ ਪਾਤਰ ਬਣੇ ਜਿਹੜੀ ਦਾਤ ਸਤਿਗੁਰੂ ਸਾਨੂੰ ਦੇਣੀ ਚਾਹੁੰਦੇ ਆ। ਜਿਹੜੀ ਸਾਨੂੰ ਦੇਣੀ ਚਾਹੁੰਦੇ ਹਨ, ਅਸੀਂ ਉਹਦੀ ਮੰਗ ਹੀ ਨਹੀਂ ਰੱਖੀ। ਸਾਡੇ ਹਿਰਦੇ 'ਚ ਮੰਗ ਨਹੀਂ ਪੈਦਾ ਹੋਈ, ਮੰਗ ਪੈਦਾ ਹੋਈ ਹੈ ਸੰਸਾਰ ਦੀ, ਉਹੀ ਮੰਗੀ ਜਾ ਰਹੇ ਦਿਨੇ ਰਾਤ। ਇੱਕ ਉਦਾਹਰਣ ਮੈਨੂੰ ਯਾਦ ਆਈ ਇਸ ਸੰਬੰਧ 'ਚ। ਆਸਟ੍ਰੇਲੀਆ ਦਾ ਜਿਹੜਾ ਮੈਲਬਰਨ ਸ਼ਹਿਰ ਹੈ, ਉੱਥੇ ਇੱਕ ਮਾਈ ਮੇਰੇ ਮਗਰ ਪੈ ਗਈ ਖੜੇ ਵੀ ਭਾਈ ਸਾਹਿਬ ਨਾਮ ਚਾਹੀਦਾ, ਨਾਮ ਚਾਹੀਦਾ, ਨਾਮ ਦਾਨ ਦਿਓ। ਮੈਂ ਹੈਰਾਨ ਜਿਹਾ ਹੋਇਆ, ਮੈਂ ਕਿਹਾ ਮਾਤਾ ਜੀ ਨਾਮ ਗੁਰੂ ਮਹਾਰਾਜ ਕੋਲੋਂ ਮਿਲਦਾ? ਪਰ ਮਾਈ ਖੇੜਾ ਨੇ ਛੱਡੇ, ਕੋਈ 75 ਸਾਲ ਉਮਰ ਸੀ ਉਹਦੀ, ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ। ਮੇਰੇ ਕੰਨ 'ਚ ਗ੍ਰੰਥੀ ਸਿੰਘ ਨੇ ਗੱਲ ਪਾ ਦਿੱਤੀ ਵੀ ਇਹਦਾ ਸਾਰਾ ਪਰਿਵਾਰ, ਦੋਹਤੀਆਂ, ਦੋਹਤੇ, ਪੋਤੀਆਂ, ਪੋਤੇ, ਸਭ ਚੰਗੀਆਂ ਚੰਗੀਆਂ ਜੋਬਾਂ 'ਤੇ, ਬੜੇ ਬੜੇ ਵੱਡੇ ਘਰ ਆ, ਬੜਾ ਕੁਛ ਇਹਦੇ ਕੋਲ। ਪਰ ਸਾਡੇ ਕੋਲ ਆ ਕੇ ਜਦੋਂ ਵੀ ਅਰਦਾਸ ਕਰਾਉਂਦੀ, ਉਹਨਾਂ ਦੀ ਸੁੱਖ ਸਾਨ ਦੀ ਅਰਦਾਸ ਕਰਾਉਂਦੀ ਆ, ਪ੍ਰਚਾਰਕਾਂ ਦੇ ਮਗਰ ਪੈ ਜਾਂਦੀ ਵੀ ਨਾਮ ਚਾਹੀਦਾ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਆ ਜਾਓ ਮਾਤਾ ਜੀ, ਨਾਮ ਮਿਲ ਜਾਏਗਾ। ਕਹਿਣ ਲੱਗੀ ਦੱਸੋ ਕਿਵੇਂ ਮਿਲੇਗਾ? ਮੈਂ ਕਿਹਾ ਵੀ ਤੁਸੀਂ ਅੱਜ ਤੋਂ ਬਾਅਦ ਹੋਰ ਕੁਛ ਨਹੀਂ ਮੰਗਣਾ ਗੁਰੂ ਮਹਾਰਾਜ ਕੋਲੋਂ, ਆਪਣੇ ਲਈ, ਆਪਣੇ ਧੀਆਂ ਪੁੱਤਰਾਂ, ਪੋਤਿਆਂ, ਪੋਤੀਆਂ, ਦੋਹਤੇ, ਦੋਹਤੀਆਂ ਲਈ ਕਿਸੇ ਲਈ ਕੁਛ ਨਹੀਂ ਮੰਗਣਾ, ਸਿਰਫ ਜਦੋਂ ਆਉਣਾ ਮੰਗਣਾ ਨਾਮ। ਮਾਈ ਉਸੇ ਵੇਲੇ ਸੋਚੀ ਪੈ ਗਈ, ਰੰਗ ਹੋਰ ਤਰ੍ਹਾਂ ਦਾ ਹੋ ਗਿਆ। ਕਹਿਣ ਲੱਗੀ ਭਾਈ ਸਾਹਿਬ ਜੀ, ਬੜਾ ਤਕੜਾ ਕੋੜਮਾ ਲਾਣਾ ਪੈਣਾ, ਉਹਨਾਂ ਦੇ ਸੁੱਖ ਤਾਂ ਮੰਗਣੀ ਪੈਂਦੀ ਹੈ ਨਾ। ਮੈਂ ਕਿਹਾ ਜਿੱਦਣ ਤੂੰ ਅੱਖਾਂ ਮੀਟ ਜਾਏਗੀ ਉਦਣ ਕੌਣ ਮੰਗੇਗਾ? ਜਿੱਦਣ ਤੂੰ ਅੱਖਾਂ ਮੀਟ ਜਾਏਗੀ, ਉਹਨਾਂ ਦੇ ਸੁੱਖ ਤੇਰੀ ਮੰਗ ਨਾਲ ਹੀ ਹੈ ਕੇਵਲ। ਤੂੰ ਅੱਖਾਂ ਮੀਟ ਜਾਣੀਆਂ ਫਿਰ ਵੀ ਉਹਨਾਂ ਨੂੰ ਸੁੱਖ ਮਿਲ ਸਕਦਾ। ਤੂੰ ਮੰਗ ਸੰਸਾਰ ਰਹੀ ਆ, ਵਿਖਾਵਾ ਕਰਨੀ ਵੀ ਨਾਮਦਾਨ ਚਾਹੀਦਾ। ਜਦੋਂ ਤੱਕ ਇਹ ਮੰਗਾਂ ਨਹੀਂ ਬਦਲੀਆਂ, ਤੀਬਰ ਤਾਂ ਗੰਦਰ ਇਹ ਸੰਸਾਰ ਦੀ ਹੈ। ਗ੍ਰੰਥੀ ਸਿੰਘਾਂ ਦੇ ਕੋਲੋਂ ਅਸੀਂ ਹੋਰ ਹੀ ਅਰਦਾਸਾਂ ਕਰਾਉਂਦੇ ਹਾਂ, ਉਹ ਆਪਣੀ ਮਰਜ਼ੀ ਨਾਲ ਬੋਲਦੇ ਆ ਵੀ ਮਹਾਰਾਜ ਸਿੱਖੀ ਨਾਮਦਾਨ ਬਖਸ਼ੋ, ਪਰ ਸਾਡੇ ਵੱਲੋਂ ਤਾਂ ਤੀਬਰ ਤਾਂ ਇੱਛਾ ਪ੍ਰਗਟ ਹੀ ਨਹੀਂ ਹੁੰਦੀ, ਬਹੁਤ ਘੱਟ ਬਹੁਤ ਘੱਟ। ਰੇਅਰ ਚਾਂਸ ਸਾਹਿਬ ਵੀ ਕੋਈ ਸਿੱਖੀ ਨਾਮਦਾਨ ਮੰਗਦਾ। ਮੇਰੇ ਇਲਾਕੇ 'ਚ ਮਹਿਤਾ ਪਿੰਡ ਹੈ, ਉੱਥੋਂ ਦੇ ਗੁਰਮੁਖ ਪਿਆਰੇ ਮੈਂ ਦਰਸ਼ਨ ਕੀਤੇ, ਉਹਨਾਂ ਦੇ ਜਥੇਦਾਰ ਗੁਰਦਿੱਤ ਸਿੰਘ ਨਾਂ ਸੀ ਉਹਨਾਂ ਦਾ, ਸਿਮਰਨ ਭਜਨ ਵਾਲੇ ਸਨ, ਬੜੇ ਤਕੜੇ ਜਵਾਨ ਸੀ ਅਤੇ ਚਿਹਰਾ ਬੜਾ ਭਰਵਾਂ ਸੀ ਉਹਨਾਂ ਦਾ, ਅਤੇ ਜਦੋਂ ਕੀਰਤਨ ਕਰਦੇ ਸਨ ਐਨ ਜੁੜ ਕੇ ਲਾਲ ਸੁਰਖ ਚਿਹਰਾ ਹੋ ਜਾਂਦਾ ਸੀ। ਉਹਨਾਂ ਬਾਰੇ ਲੋਕਾਂ ਨੂੰ ਇਹ ਵਿਸ਼ਵਾਸ ਸੀ, ਇਹ ਗਿਆਨ ਸੀ ਕਿ ਉਹ ਜੋ ਅਰਦਾਸ ਕਰਨਗੇ ਪ੍ਰਵਾਨ ਹੋ ਜਾਂਦੀ। ਇਸ ਕਰਕੇ ਲੋਕ ਪਿੰਡਾਂ ਦੇ ਅਖੰਡ ਪਾਠ ਸਭ ਕਰਾਉਂਦੇ ਸਨ ਅਤੇ ਉਹਨਾਂ ਨੂੰ ਭੋਗ 'ਤੇ ਸੱਦੇ ਸਨ ਵੀ ਅਰਦਾਸ ਤੁਸਾਂ ਕਰਨੀ, ਅਤੇ ਉਹ ਜਦੋਂ ਜਾਂਦੇ ਸੀ ਕਿਸੇ ਦੇ ਘਰ, ਅਗਲਾ ਫਿਰ ਦੱਸਦਾ ਸੀ ਨਾ ਅਰਦਾਸ ਜਿਵੇਂ ਅਸੀਂ ਲਿਖਾਉਂਦੇ ਹਾਂ ਗ੍ਰੰਥੀ ਸਿੰਘਾਂ, ਵੀ ਭਾਈ ਬਾਬਾ ਜੀ ਪੋਤਰਾ ਚਾਹੀਦਾ, ਪੁੱਤ ਚਾਹੀਦਾ, ਗਰੀਬੀ ਬੜੀ ਆ ਗਈ ਹੈ, ਰੋਗ ਹੈ, ਫਲਾਂਟੀ। ਉਹ ਸਿਰਫ ਇੱਕ ਹੀ ਅਰਦਾਸ ਕਰਦੇ ਸੀ ਕਿ ਸੱਚੇ ਪਾਤਸ਼ਾਹ ਇਸ ਗਰੀਬ ਸਿੱਖ ਨੂੰ ਸਿੱਖੀ ਨਾਮਦਾਨ ਭਰੋਸਾ ਚੜ੍ਹਦੀ ਕਲਾ ਬਖਸ਼ੋ, ਇੱਕੋ ਹੀ ਅਰਦਾਸ ਉਹਨਾਂ ਦੀ ਇਹੀ। ਅਤੇ ਕਈਆਂ ਨੇ ਕਹਿਣਾ ਜਿਹੜੇ ਨਹੀਂ ਸੀ ਜਾਣਦੇ ਹੁੰਦੇ ਵੀ ਬਾਬਾ ਜੀ ਅਸੀਂ ਤਾਂ ਪੋਤਰੇ ਦੀ ਅਰਦਾਸ ਕਰਨ ਨੂੰ ਕਿਹਾ ਸੀ, ਅਸੀਂ ਤਾਂ ਪੁੱਤ ਵਾਸਤੇ ਮੰਗ ਮੰਗੀ ਸੀ। ਉਹਨਾਂ ਨੇ ਜੱਫੀ 'ਚ ਲੈ ਕੇ ਪ੍ਰੇਮ ਨਾਲ ਕਹਿਣਾ, ਪ੍ਰੇਮੀਆਂ ਤੇਰੇ ਵਾਸਤੇ ਤਾਂ ਬੜੀ ਵੱਡੀ ਦਾਤ ਮੰਗੀ ਗੁਰੂ ਮਹਾਰਾਜ ਕੋਲੋਂ, ਇਹ ਦੱਸ ਵੀ ਧਰਤੀ ਉੱਪਰ ਹਾਥੀ ਦਾ ਪੈਰ ਲੱਗ ਜਾਏ ਉੱਥੇ ਚੀਤੇ ਦਾ, ਬਘਿਆੜ ਦਾ, ਰਿੱਛ ਦਾ, ਕੁੱਤੇ ਦਾ, ਬਿੱਲੇ ਦਾ, ਸਾਰਿਆਂ ਦੇ ਪੈਰ ਆਉਂਦੇ ਵਿੱਚ ਕਿ ਨਹੀਂ? ਉਹਨੇ ਕਹਿਣਾ ਵੀ ਹਾਂਜੀ ਬਾਬਾ ਜੀ। ਉਹਨੇ ਕਹਿਣਾ ਜੇ ਇਹ ਚੀਜ਼ ਮਿਲ ਗਈ ਤਾਂ ਪਿੱਛੇ ਕੀ ਰਹਿ ਜਾਏਗਾ, ਤੂੰ ਵੱਡੀ ਚੀਜ਼ ਨਹੀਂ ਮੰਗ ਰਿਹਾ, ਬਹੁਤ ਛੋਟੀਆਂ ਚੀਜ਼ਾਂ ਮੰਗ ਰਿਹਾ ਹੈ, ਇੱਕ ਚੀਜ਼ ਮੰਗੀ ਮਿਲ ਗਈ ਫਿਰ ਹੋਰ ਦੂਜੀ ਮੰਗੇਗਾ, ਤੇਰੇ ਵਾਸਤੇ ਵੱਡੀ ਚੀਜ਼ ਮੰਗੀ ਆ, ਤੂੰ ਇਹ ਕਿਉਂ ਨਹੀਂ ਮੰਗਦਾ? ਹੁਣ ਸਾਡੀ ਸਿੱਖਾਂ ਦੀ ਹਾਲਤ ਕੀ ਆ ਪੰਜਾਬ ਦੇ ਵਿੱਚ? ਪਹਿਲਾਂ ਨਹੀਂ ਸੀ ਇੱਛਾ ਵੀ ਸਾਡਾ ਮੁੰਡਾ ਅੰਮ੍ਰਿਤ ਛਕੇ, ਪਹਿਲਾਂ ਪਿਓ ਪੀਂਦਾ ਸੀ ਸ਼ਰਾਬ, ਅਤੇ ਜਦੋਂ ਵੇਖਿਆ ਵੀ ਪਿੰਡਾਂ ਦੇ ਮੁੰਡੇ ਚਿੱਟੇ ਵਰਗਾ ਨਸ਼ਾ ਪੀਣ ਲੱਗ ਪਏ ਅਤੇ ਮਰਦੇ ਜਾ ਰਹੇ ਆ, ਲੋਕਾਂ ਦੇ ਖਾਨਦਾਨ ਰੁਕ ਗਏ ਨੇ ਇਹ ਚਿੱਟੇ ਵਰਗਾ ਨਸ਼ਾ ਪੀ ਪੀ ਕੇ, ਲੋਕਾਂ ਦੇ ਮੁੰਡੇ ਮਰ ਗਏ, ਇੱਕ ਇੱਕ ਦੋ ਦੋ ਦੇ ਬੱਚੇ ਨੇ, ਉਹ ਮਰ ਗਏ, ਖਾਨਦਾਨ ਰੁਕ ਗਿਆ, ਅਤੇ ਮਾਪਿਆਂ ਨੂੰ ਫਿਕਰ ਪੈ ਗਿਆ ਸਾਡਾ ਵੀ ਨਾ ਮਰ ਜਾਏ ਕਿਤੇ। ਫਿਰ ਭੱਜ ਦੌੜ ਕਰਨ ਲੱਗਿਆ ਵੀ ਸਾਡੇ ਮੁੰਡੇ ਨੂੰ ਅੰਮ੍ਰਿਤ ਛਕਾਓ। ਮੈਂ ਵੇਖਿਆ ਅੰਮ੍ਰਿਤਪਾਲ ਸਿੰਘ ਕੋਲ, ਮੈਂ ਗਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਕੋਲ, ਮਾਲਵੇ ਤੋਂ ਲੋਕ ਆ ਰਹੇ ਸੀ, ਮਾਂ ਪਿਓ ਆਪਣੇ ਮੁੰਡਿਆਂ ਨੂੰ ਲੈ ਗਏ। ਮੈਂ ਕਿਹਾ ਜੀ ਕਿੱਧਰ ਐਡੀ ਦੂਰੋਂ? ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੋਲ ਛੱਡਣ ਆਏ ਹਾਂ ਵੀ ਇਹਨੂੰ ਅੰਮ੍ਰਿਤ ਛਕਾਓ। ਮੈਂ ਕਿਹਾ ਪਹਿਲਾਂ ਤਾਂ ਨਹੀਂ ਸੀ ਇੱਛਾ ਵੀ ਅੰਮ੍ਰਿਤ ਛਕਾਓ, ਜਦੋਂ ਵੇਖਿਆ ਵੀ ਖਾਨਦਾਨ ਉੱਜੜ ਜਾਣਾ ਉਦੋਂ ਇੱਛਾ ਜਾਗੀ ਆ। ਜਦੋਂ ਸੱਟ ਤੋਂ ਵੱਜਦੀ ਨਾ ਸਿਰ ਤੋਂ, ਉਦੋਂ ਮਹਾਰਾਜ ਦੀ ਸਿੱਖੀ ਪਿਆਰੀ ਲੱਗਦੀ ਆ, ਉਂਝ ਸਤਿਗੁਰਾਂ ਦੀ ਸਿੱਖੀ ਨਾਲ ਭਾਵਨਾ ਨਹੀਂ। ਅਸੀਂ ਇਹੋ ਜਿਹੇ ਸਿੱਖ ਬਣ ਗਏ ਹਾਂ ਇਹਨਾਂ ਦੇਸ਼ਾਂ 'ਚੋਂ ਜਾਂਦੇ ਪੰਜਾਬ ਦੀ ਧਰਤੀ 'ਤੇ ਮੁੰਡਿਆਂ ਕੁੜੀਆਂ ਦੇ ਵਿਆਹਾਂ ਸ਼ਾਦੀਆਂ 'ਤੇ 6-6, 7-7, 8-8 ਲੱਖ ਰੁਪਈਆ ਦੇ ਕੇ ਸੱਦਦੇ ਗਾਉਣ ਵਾਲੇ। ਗੁਸਤਾਖੀ ਮਾਫ਼, ਇੱਥੇ ਤੁਹਾਡੇ ਸ਼ਹਿਰ ਦੀ ਗੱਲ ਮੈਨੂੰ ਯਾਦ ਆ ਗਈ, ਮੈਂ ਇੱਥੇ ਆਇਆ ਹੋਇਆ ਸੀ ਉਦੋਂ। ਇੱਥੇ ਇੱਕ ਰਾਗੀ ਜਥਾ ਸੀ, ਉਹਨਾਂ ਦਾ ਨਾਂ ਸੀ ਭਾਈ ਮਨਜੀਤ ਸਿੰਘ ਬੰਬੇ ਵਾਲੇ। ਉਹਨਾਂ ਨਾਲ ਇੱਕ ਤਬਲੇ ਵਾਲਾ ਸਿੰਘ ਸੀ ਜਸਵਿੰਦਰ ਸਿੰਘ ਖੰਨੇ ਵਾਲਾ, ਅਤੇ ਉਹ ਇੱਥੇ ਉਹਨਾਂ ਦੇ ਹੁੰਦਿਆਂ ਘਟਨਾ ਵਾਪਰੀ। ਆਹ ਜਿਹੜੀ ਤੁਹਾਡੇ ਲਾਗੇ ਪ੍ਰੇਰੀ ਵਿੰਡ ਪਾਰਕ ਆ, ਇੱਥੇ ਕੋਈ ਗਾਉਣ ਵਾਲਾ ਆਇਆ ਸੀ, ਅਤੇ ਉਦੋਂ ਬਾਅਦ ਉਹ ਇੱਕ ਪਰਿਵਾਰ ਨੇ ਅਖੰਡ ਪਾਠ ਸਾਹਿਬ ਘਰ ਕਰਾਇਆ, ਅਤੇ ਇਹ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਗਏ। ਜਦੋਂ ਕੀਰਤਨ ਹੋ ਹਟਿਆ, ਪ੍ਰਸ਼ਾਦਾ ਛਕ ਰਹੇ ਸੀ, ਅਤੇ ਉਹ ਪਰਿਵਾਰ ਅੰਮ੍ਰਿਤਧਾਰੀਆਂ ਦਾ ਸੀ, ਮੈਂ ਜਿਹਨਾਂ ਦੀ ਗੱਲ ਸੁਣਾਉਣ ਲੱਗਾ, ਅੰਮ੍ਰਿਤਧਾਰੀ ਪਰਿਵਾਰ ਬਜ਼ੁਰਗ ਕਹਿਣ ਲੱਗਾ ਰਾਗੀ ਸਿੰਘਾਂ ਦੇ ਸਾਹਮਣੇ ਵੀ ਭਾਈ ਸਾਹਿਬ ਉਹ ਜਿਹੜਾ ਫਲਾਣਾ ਗਾਉਣ ਵਾਲਾ ਆਇਆ ਸੀ ਨਾ, ਅਸੀਂ ਵੀ ਸਾਰੇ ਟੱਬਰ ਨੇ $600 ਦੀਆਂ ਟਿਕਟਾਂ ਲਈਆਂ ਸੀ, ਅਤੇ ਸਾਨੂੰ ਉਹਨਾਂ ਅੰਦਰ ਨਹੀਂ ਲੰਘਣ ਦਿੱਤਾ। ਕਹਿੰਦਾ ਵੀ ਕਿਉਂ ਨਹੀਂ ਲੰਘਣ ਦਿੱਤਾ? ਕਹਿਣ ਲੱਗੇ ਉਹ ਕਹਿੰਦੇ ਅਸੀਂ ਕਿਰਪਾਨਾ ਲਾ ਕੇ ਆਓ। ਸਾਨੂੰ ਫਿਰ ਸ਼ਰਮ ਆਉਂਦੀ ਸੀ ਵੀ ਹੁਣ ਗਾਉਣ ਵਾਲੇ ਨੂੰ ਸੁਣ ਲਈ ਕਿਰਪਾਨਾ ਲਾਈਏ, ਨਾਲੇ ਅਸੀਂ ਕੰਮ ਛੱਡਿਆ ਸੀ, ਜਿੰਨੇ ਸਾਡੇ ਜੀ ਕੰਮ 'ਤੇ ਜਾਂਦੇ ਨਾ, ਕੰਮ ਛੱਡਿਆ, $600 ਦੀਆਂ ਟਿਕਟਾਂ ਲਈਆਂ, ਪਰ ਸਾਡੇ ਨਾਲ ਵਧੀਕੀ ਕੀਤੀ, ਸਾਨੂੰ ਉਹਨਾਂ ਅੰਦਰ ਨਹੀਂ ਲੰਘਣ ਦਿੱਤਾ। ਉਹ ਸੀ ਖੁਲਾਸੇ ਸੁਭਾਅ ਦਾ ਤਬਲੇ ਵਾਲਾ ਸਿੰਘ। ਕਹਿਣ ਲੱਗਾ ਬਜ਼ੁਰਗੋ ਤੁਹਾਡੇ ਨਾਲ ਇਸੇ ਤਰ੍ਹਾਂ ਚਾਹੀਦੀ ਸੀ। ਬਾਪੂ ਹੱਕਾ ਬੱਕਾ ਜਿਹਾ ਰਹਿ ਗਿਆ ਵੀ ਹੱਦ ਹੋ ਗਈ, ਮੈਂ ਰੋਣਾ ਰੋਇਆ। ਇਹ ਕਹਿੰਦਾ ਤੁਹਾਡੇ ਨਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਸੀ। ਕਹਿੰਦਾ ਵੀ ਕਿਵੇਂ? ਕਹਿੰਦੇ ਇਹ ਦੱਸੋ ਵੀ ਇਹ ਜਿਹੜਾ ਅਖੰਡ ਪਾਠ ਸਾਹਿਬ ਕਰਾਇਆ, ਅਖੰਡ ਪਾਠੀ ਸਿੰਘਾਂ ਨੂੰ ਭੇਟਾ ਕਿਹਨੇ ਦਿੱਤੀ ਜਿਹਨਾਂ 3 ਦਿਨ 48 ਘੰਟੇ ਤੁਹਾਡੇ ਘਰ ਬਾਣੀ ਪੜ੍ਹੀ? ਤਾਂ ਕਿਹਾ ਜੀ ਕਮੇਟੀ ਵਾਲਿਆਂ ਬੱਝੀ ਹੋਈ ਭੇਟਾ $301। ਕਹਿੰਦੇ ਬਜ਼ੁਰਗੋ ਵੇਖਣਾ ਸੀ ਧਿਆਨ ਨਾਲ, ਕਿਤੇ 20 ਦਾ ਨੋਟ ਵੱਧ ਤਾਂ ਨਹੀਂ ਪੈ ਗਿਆ? ਤਾਂ ਫਿਰ ਰਾਗੀ ਸਿੰਘਾਂ ਨੂੰ ਭੇਟਾ ਦਿੱਤੀ ਸੀ $31। ਵਾਹਵਾ ਸਾਲਾਂ ਦੀ ਗੱਲ ਹੈ, ਮੈਂ ਇੱਥੇ ਸੀ ਉਦੋਂ। ਤੇ ਫਿਰ ਕਹਿਣ ਲੱਗੇ ਉੱਥੇ $600 ਖਰਚਿਆ, ਇੱਥੇ ਗੁਰਦੁਆਰਾ ਸਾਹਿਬ ਮਰਜ਼ੀ ਗੋਲਕ ਵਿੱਚ ਡਾਲਰ ਪਾਓ, ਮਰਜ਼ੀ ਨਾ ਪਾਓ, ਸਾਰਾ ਪਰਿਵਾਰ ਲੰਗਰ ਵਿੱਚੋਂ ਪ੍ਰਸ਼ਾਦਾ ਵੀ ਛਕੋ, ਹੈਗੇ ਵੀ ਅੰਮ੍ਰਿਤਧਾਰੀ ਪਰ ਇੱਥੇ ਗੁਰਦੁਆਰੇ ਆਉਣ ਲੱਗਿਆ ਮੌਤ ਪੈਂਦੀ ਆ, ਉੱਥੇ ਆਪਣਾ ਕੰਮ ਛੱਡਿਆ ਤੇ $600 ਖਰਚਿਆ, ਕੀ ਬ੍ਰਹਮ ਗਿਆਨ ਘੋਟ ਕੇ ਪਾਉਣਾ ਸੀ? ਗਾਉਣ ਵਾਲੇ ਨੂੰ ਕੋਈ ਬ੍ਰਹਮ ਗਿਆਨ ਘੋਟ ਕੇ ਅੰਦਰ ਪਾ ਦੇਣਾ? ਐਸਾ ਕਿੱਡਾ ਉੱਚਾ ਗਿਆਨ ਤੇ ਗੀਤ ਆ ਜੋ ਮੇਰੇ ਸਤਿਗੁਰੂ ਦੀ ਬਾਣੀ ਤੋਂ ਉੱਤੇ ਹੋਏਗਾ। ਸਤਿਗੁਰਾਂ ਦੀ ਬਾਣੀ ਨਾਲੋਂ ਵੱਡਾ ਕੋਈ ਹੈ ਗਿਆਨ? ਜੇ ਇਹ ਬਾਣੀ ਪਸੰਦ ਨਹੀਂ ਫਿਰ ਸਿੱਖ ਕਿਵੇਂ ਸਦਵਾ ਰਹੇ? ਗੁਰੂ ਕੀ ਬਾਣੀ ਪਸੰਦ ਨਹੀਂ, ਗਾਉਣ ਵਾਲੇ ਪਸੰਦ ਨੇ। ਸੋ ਇਹੋ ਜਿਹੀਆਂ ਗੱਲਾਂ ਕੋਈ ਸੁਣਾਉਂਦਾ ਨਹੀਂ ਛੇਤੀ ਨਾਲ, ਲੋਕ ਡਰ ਜਾਂਦੇ ਨੇ। ਪਰ ਹੈ ਤਾਂ ਸੱਚਾਈ ਹੈ ਨਾ, ਸੱਚਾਈ ਬੋਲਦਿਆਂ ਕਾਹਦਾ ਡਰ। ਮੈਂ ਇੰਡੀਆ ਗਿਆ 2 ਸਾਲ ਪਹਿਲਾਂ ਦੀ ਗੱਲ, ਮਾਰਚ ਦਾ ਮਹੀਨਾ, ਮੈਨੂੰ ਇੱਕ ਸਿੰਘ ਮਿਲਣ ਆਉਣਾ ਸੀ, ਉਹਦਾ ਨਾਂ ਗਿਆਨੀ ਬੂਟਾ ਸਿੰਘ ਹੈ, ਉਹਨੇ ਮਿਲਣ ਆਉਣਾ ਸੀ ਤੇ ਲੇਟ ਆਇਆ। ਮੈਂ ਕਿਹਾ ਕੀ ਗੱਲ ਹੋਈ? ਤਾਂ ਉਹਨੇ ਮੈਨੂੰ ਦੱਸੀ ਫਿਰ ਸਾਰੀ ਗੱਲ ਵੀ ਵਿਆਹ ਸੀ, ਅਸੀਂ ਮੂੰਹ ਚੁੱਕ ਚੁੱਕ ਵੇਖ ਰਹੇ ਸੀ ਕਦੋਂ ਆਨੰਦ ਕਾਰਜ ਵਾਲੇ ਆਉਣ ਤੇ ਵਿਆਹ ਕਰਾਈਏ ਆਨੰਦ ਕਾਰਜ। ਕਹਿੰਦੇ ਉਹ ਤੇ ਹੋ ਗਿਆ, ਉਹਨਾਂ ਕੇ ਗਾਉਣ ਵਾਲਾ ਸੱਦਿਆ ਸੀ, ਉਹਦਾ ਨਾਂ ਵੀ ਦੱਸਿਆ ਮੈਨੂੰ, 6.5 ਲੱਖ ਰੁਪਈਆ ਉਹਨੇ ਪਹਿਲਾਂ ਆਪਣੇ ਅਕਾਊਂਟ 'ਚ ਪਵਾ ਲਿਆ ਸੀ। ਉਹਨੂੰ ਟਾਈਮ ਦਿੱਤਾ ਸੀ 11 ਤੋਂ 2, ਵੀ ਅਸੀਂ ਛੇਤੀ ਟਾਈਮ ਨਾਲ ਆਨੰਦ ਕਾਰਜ ਕਰਾ ਲੈਣਾ, ਫਿਰ 11 ਤੋਂ 2 ਤੂੰ ਟਪੂਸਣੀਆਂ ਮਾਰਨੀਆਂ ਸਟੇਜ 'ਤੇ ਚੜ੍ਹ ਕੇ। ਅਤੇ ਉਹ ਆ ਗਿਆ 11 ਵਜੇ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਤੇ ਬਹਿ ਗਿਆ। ਟਾਈਮ ਹੋ ਗਿਆ 1 ਦਾ, ਉਹਨੂੰ ਫਿਰ ਸਟੇਜ ਲਾ ਕੇ ਕਿਹਾ ਵੀ ਤੂੰ ਗਾ। ਉਹਨੇ 1 ਘੰਟਾ ਗਾਇਆ ਅਤੇ ਮੁੜ ਕੇ ਸਮਾਪਤੀ ਕਰਕੇ ਕਹਿੰਦੇ ਢੋਲਕੀਆਂ ਛਾਣੇ ਬੰਨੋ ਤੇ ਚੱਲੀਏ। ਕਹਿਣ ਲੱਗੇ ਵੀ ਤੇਰੇ ਨਾਲ 3 ਘੰਟੇ ਸਮਾਂ ਕੀਤਾ ਸੀ। ਕਹਿਣ ਲੱਗਾ ਮੈਂ ਠੇਕਾ ਨਹੀਂ ਲਿਆ ਤੁਹਾਡਾ, ਮੈਂ 11 ਵਜੇ ਦਾ ਆਇਆ, 11 ਤੋਂ 2 ਟਾਈਮ ਸੀ, ਅਸੀਂ ਹੋਰ ਵੀ ਪ੍ਰੋਗਰਾਮ 'ਤੇ ਜਾਣਾ। ਨਾਲੇ ਉਹਦੇ ਅੱਗੇ ਨੋਟਾਂ ਦਾ ਮੀਂਹ ਵਰਾਇਆ ਸੀ, ਨੋਟਾਂ ਦਾ, ਲੋਕ ਗਾਉਣ ਵਾਲਿਆਂ 'ਤੇ ਉਹ ਨੋਟ ਸੁੱਟਦੇ ਆ ਜਿਵੇਂ ਹਰਾਮ ਦੀ ਕਮਾਈ ਇਕੱਠੀ ਕੀਤੀ ਹੋਏ, ਇੰਝ ਨੋਟ ਸੁੱਟਦੇ ਆ। ਉਹ ਇਕੱਠੇ ਕਰਕੇ ਸਾਰਾ ਕੁਝ ਲੈ ਗਿਆ, 6.5 ਲੱਖ ਤਾਂ ਪਹਿਲਾਂ ਅਕਾਊਂਟ 'ਚ ਪਵਾਇਆ ਹੋਇਆ ਸੀ। ਫਿਰ ਅਸੀਂ ਸਿੱਖ ਕਿਵੇਂ ਹੋਏ? ਇਹੋ ਜਿਹੇ ਕਰਮ ਕਰਤੂਤ ਕਰਨ ਵਾਲੇ ਸਿੱਖ ਨਹੀਂ ਹੋ ਸਕਦੇ ਭਾਈ। ਸਤਿਗੁਰੂ ਮਹਾਰਾਜ ਦੀ ਸਿੱਖਿਆ ਕੁਝ ਹੋਰ ਹੈ, ਅਸੀਂ ਹੋਰ ਕੁਝ। ਇੱਕ ਵਾਰੀ ਇੱਕ ਵਿਆਹ ਸੀ ਤੇ ਇੱਕ ਬੀਬੀ ਕਹਿਣ ਲੱਗੀ ਨੱਚਣ ਕੁੱਦਣ ਮਨ ਕਾ ਚਾਓ। ਭਾਈ ਸਾਹਿਬ ਜੀ ਤੁਸੀਂ ਕਿਉਂ ਨਾਰਾਜ਼ ਹੁੰਦੇ ਹੋ? ਤਾਂ ਮੈਂ ਕਿਹਾ ਵੀ ਵੇਖੀ ਚੰਗੀ ਤਰ੍ਹਾਂ, ਨੱਚਣ ਕੁੱਦਣ ਮਨ ਕਾ ਚਾਓ ਲਿਖਿਆ ਕਿ ਗੁਰ ਕਾ ਚਾਓ, ਪ੍ਰਭ ਕਾ ਚਾਓ, ਆਤਮਾ ਕਾ ਚਾਓ ਤਾਂ ਨਹੀਂ ਲਿਖਿਆ? ਕਹਿਣ ਲੱਗੀ ਨਹੀਂ। ਮੈਂ ਕਿਹਾ ਜੋ ਮਨ ਦੇ ਚਾਅ ਪੂਰੇ ਕਰਦਾ ਮਰਜੇ ਉਹ ਕੌਣ ਹੁੰਦਾ? ਮਨਮੁਖ। ਤੇ ਹਜ਼ੂਰ ਨੇ ਕਿਹਾ ਮਨਮੁਖ ਬਿਨਸਾ ਆਵੈ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਇਹ ਮਨ ਦੇ ਪਿੱਛੇ ਲੱਗਣ ਕਰਕੇ ਨਰਕਾਂ 'ਚ ਜਾਣਾ ਪੈਂਦਾ। ਨਰਕਾਂ 'ਚ ਇਸ ਮਨ ਨੇ ਸਾਨੂੰ ਪਾਇਆ ਹੋਇਆ, ਸਿਆਪਾ ਸਾਰਾ ਇਸ ਮਨ ਦਾ। ਸੋ ਗੁਰੂ ਕੇ ਪਿਆਰਿਓ, ਇਸ ਮਨ ਨੂੰ ਪੜ੍ਹੋ, ਇਸ ਮਨ ਨੂੰ ਵੇਖੋ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਕੋਈ ਵਿਰਲਾ ਟਾਵਾਂ ਇਸ ਮਨ ਨੂੰ ਵੇਖਦਾ। ਮਨ ਤਾਂ ਖੁੱਲ੍ਹਾ ਛੱਡਿਆ ਹੋਇਆ, ਦੇ ਵੱਲ ਤਾਂ ਵੇਖਦੇ ਵੀ ਨਹੀਂ ਅਸੀਂ, ਅਤੇ ਮਨ ਹੀ ਅੱਗੇ ਆਗੂ ਲੱਗ ਕੇ ਤੁਰਿਆ ਹੋਇਆ, ਇਹਦੇ ਪਿੱਛੇ ਅਸੀਂ ਲੱਗੇ ਹੋਏ ਹਾਂ, ਭਰਮਦੇ ਭਟਕਦੇ ਫਿਰ ਰਹੇ ਹਾਂ। ਕਈ ਜਨਮ ਲੰਘ ਗਏ ਹਨ ਪਰ ਅਸੀਂ ਸਮਝ ਰਹੇ ਹਾਂ ਵੀ ਇਹ ਮਨ ਬੜਾ ਚੰਗਾ ਨਹੀਂ, ਪੰਜਾਂ ਨੇ ਇਹਨੂੰ ਘੇਰਿਆ ਹੋਇਆ, ਇਹਨੇ ਉਹਨਾਂ ਨੂੰ ਮਿੱਤਰ ਬਣਾਇਆ ਹੋਇਆ ਅਤੇ ਉਹਨਾਂ ਦੇ ਆਖੇ ਲੱਗ ਕੇ ਸਾਰੇ ਕੰਮ ਕਰਦਾ। ਕਾਮ ਕ੍ਰੋਧ ਮੋਹ ਲੋਭ ਹੰਕਾਰ ਪੰਚ ਬਟਵਾਰੇ ਸੇ ਮੀਤ ਕਰ ਮਨ, 5 ਵੱਡੇ ਠੱਗ ਰਾਹੀਆਂ ਨੂੰ ਲੁੱਟਣ ਵਾਲੇ ਜਿਹੜੇ ਹੁੰਦੇ ਉਹਨਾਂ ਨੂੰ ਬਟਵਾਰਾ ਕਿਹਾ ਜਾਂਦਾ, ਬਟਵਾੜ। ਅਤੇ ਇਹ ਮਿੱਤਰ ਕਰਕੇ ਮੰਨੇ ਹਨ ਠੱਗਹਾਰੇ, ਜਿਹੜੇ ਠੱਗ ਹਨ ਨਾ ਤੈਨੂੰ ਲੁੱਟ ਲੈਣ ਵਾਲੇ, ਰੱਬ ਦੇ ਨਾਂ ਵਾਲੇ ਪਾਸੇ ਨਹੀਂ ਲੱਗਣ ਦਿੰਦੇ। ਤੇਰੇ ਜੀਵਨ ਨੂੰ ਸੁਧਾਰਨ ਵਾਲਾ ਪਰਮੇਸ਼ਵਰ ਦਾ ਨਾਮ ਸੀ, ਗੁਰਾਂ ਦਾ ਸ਼ਬਦ ਸੀ, ਇਹ 5 ਨੇ ਤੈਨੂੰ ਘੇਰਿਆ ਹੋਇਆ, ਤੂੰ ਮਿੱਤਰ ਬਣਾਏ ਹੋਏ ਨੇ। ਇਸ ਪ੍ਰਕਾਰ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰਹਿ ਲੂਟੈ ਨੀਤ ਨੀਤ, ਕਿਸੇ ਆਗਿਆ ਕਰੀ ਪੁਕਾਰ ਜਨਾ। ਸਤਿਗੁਰਾਂ ਦੱਸਿਆ ਸ੍ਰੀ ਰਾਮ ਨਾਮਾ ਉਚਰ ਮਨ, ਆਗਿਆ ਜਮਦਲ ਬਿਖਮ ਕਨ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਜਿਹੜੇ ਬਚਨ ਦਾ ਪਾਠ ਹੋਇਆ ਹੈ ਭਾਈ ਗੁਰਦਾਸ ਜੀ ਦੇ ਕਵਿਤ ਦਾ, ਇਹਦੇ 'ਚ ਭਾਈ ਗੁਰਦਾਸ ਜੀ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਪਿਆਰ ਦੀ ਮਹਿਮਾ ਦੱਸ ਰਹੇ ਨੇ। ਇੱਕ ਮਹਿਮਾ ਹੈ ਗੁਰੂ ਕੀ ਬਾਣੀ ਅੰਦਰ ਅਕਾਲ ਪੁਰਖ ਦੀ ਵਡਿਆਈ ਮਹਾਨਤਾ, ਦੂਸਰੀ ਉਹਦੇ ਨਾਮ ਦੀ, ਨਾਮ ਪਰਮਾਤਮਾ ਨਾਲੋਂ ਵੀ ਉੱਚਾ। ਕਿਵੇਂ ਜੀ? ਜਪਜੀ ਸਾਹਿਬ ਤੁਸੀਂ ਪੜ੍ਹਦੇ ਸੁਣਦੇ ਹੋ, ਵੱਡਾ ਸਾਹਿਬ ਉੱਚਾ ਥਾਂ, ਥਾਂ ਮੈਨੇ ਮਰਤਬਾ, ਰੁਤਬਾ, ਪਦਵੀ, ਪਰਮਾਤਮਾ ਦੀ ਪਦਵੀ ਸਭ ਦੇਵੀ ਦੇਵਤਿਆਂ ਰਿਸ਼ੀਆਂ ਮੁਨੀਆਂ ਪੈਗੰਬਰਾਂ ਤੋਂ ਉੱਤੇ। ਦਸਮ ਪਾਤਸ਼ਾਹ ਨੇ ਕਿਹਾ ਜਿਤ ਦਰ ਲੱਖ ਮੁਹੰਮਦਾਂ, ਇੱਕ ਮੁਹੰਮਦ ਨਹੀਂ ਲੱਖਾਂ ਪੈਗੰਬਰ, ਮੁਹੰਮਦ ਸਾਹਿਬ ਵਰਗੇ ਜਿਹਦੇ ਦਰ 'ਤੇ ਝੋਲੀਆਂ ਅੱਡ ਕੇ ਖਲੋਤੇ ਨੇ। ਜਿਤ ਦਰ ਲੱਖ ਮੁਹੰਮਦਾਂ, ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀ ਹੈ, ਲੱਖ ਰਾਹੀ ਲੱਖ ਵੇਸ, ਐਸਾ ਹੈ ਪਰਮਾਤਮਾ। ਉਹਨੂੰ ਜਪਣ ਲਈ ਕਿਹਾ ਗੁਰੂ ਨਾਨਕ ਸਾਹਿਬ ਨੇ। ਪਰ ਉਹਦੇ ਨਾਲੋਂ ਵੀ ਵੱਡਾ ਨਾਮ ਹੈ, ਕਿਉਂ ਜੀ? ਪਰਮਾਤਮਾ ਘੱਟ ਘੱਟ ਵਿੱਚ ਵਿਆਪਕ ਹੈ, ਪਰ ਸਾਨੂੰ ਗਿਆਨ ਨਹੀਂ, ਨਾਮ ਦੁਆਰਾ ਗਿਆਨ ਹੋਏਗਾ। ਰੱਬ ਦੀ ਯਾਦ ਵਿੱਚ ਜਦੋਂ ਮਨੂਆ ਚਲਾ ਗਿਆ ਤੇ ਫਿਰ ਇਸ ਮਨ 'ਚ ਗਿਆਨ ਹੋਣਾ ਪਰਮਾਤਮਾ ਦਾ, ਇਸ ਕਰਕੇ ਫਿਰ ਪਰਮਾਤਮਾ ਨਾਲ ਵੱਡਾ ਹੋਇਆ। ਸਰਗੁਣ ਰੂਪ ਦਾ ਧਿਆਨ ਵੀ ਸਿਮਰਨ ਦੁਆਰਾ ਹੀ ਪ੍ਰਾਪਤ ਹੁੰਦਾ, ਸਰਗੁਣ ਰੂਪ ਦਾ ਦਰਸ਼ਨ ਹੁੰਦਾ, ਨਿਰਗੁਣ ਦਾ ਸਦੀਵੀ ਗਿਆਨ ਹੁੰਦਾ, ਪਰ ਇਹ ਸਿਮਰਨ ਦੁਆਰਾ ਹੋਏਗਾ। ਪਰਮਾਤਮਾ ਦੇ ਦੋਵਾਂ ਸਰੂਪਾਂ ਤੋਂ ਇਸ ਕਰਕੇ ਨਾਮ ਵੱਡਾ, ਉੱਚੇ ਉੱਪਰ ਉੱਚਾ ਨਾਮ, ਉੱਚੇ ਪਰਮਾਤਮਾ ਨਾਲੋਂ ਵੀ ਉੱਚਾ ਨਾਮ ਹੈ। ਇਸ ਨਾਮ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੈ, ਉਂਝ ਨਹੀਂ ਹੈ। ਪਰਮਾਤਮਾ ਸਾਰਿਆਂ 'ਚ ਸਮਾਇਆ ਹੋਇਆ। ਇੱਕ ਇਸ ਸੰਬੰਧ 'ਚ ਬਚਨ ਯਾਦ ਆ ਗਿਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਇੱਕ ਪੰਡਿਤ ਆਇਆ, ਵਿਦਵਾਨ ਸੀ, ਬ੍ਰਾਹਮਣ। ਉਹ ਆ ਕੇ ਕਹਿਣ ਲੱਗਾ ਕਿ ਆਪ ਜੀ ਕੋਲੋਂ ਸਵਾਲ ਪੁੱਛਣ ਆਇਆ, ਅਮਾਇ ਦਾ ਹੱਲ ਹੋ ਜਾਏਗਾ, ਸਵਾਲ ਹੱਲ ਹੋ ਜਾਏਗਾ। ਚੇਤੇ ਰੱਖਣਾ, ਇਤਿਹਾਸ ਪੜ੍ਹ ਸਕਦੇ ਹੋ, ਸਾਡੇ ਦਸਾਂ ਹੀ ਸਤਿਗੁਰਾਂ ਨੇ ਕਦੇ ਕਿਸੇ 'ਤੇ ਸਵਾਲ ਨਹੀਂ ਕੀਤਾ, ਪੜ੍ਹ ਸਕਦੇ ਇਤਿਹਾਸ। ਕਿਉਂ? ਸਵਾਲੀ ਕੌਣ ਹੁੰਦਾ? ਅਧੂਰਾ। ਸਾਡੇ ਹਿੰਦੁਸਤਾਨ 'ਚ ਕਿਸੇ ਦੇ ਘਰ ਅੱਗੇ ਆ ਕੇ, ਅਮੀਰ ਦੇ ਘਰ ਅੱਗੇ ਕੋਈ ਕੁੰਡਾ ਖੜਕਾਏ ਅਤੇ ਨੌਕਰ ਭੇਜਿਆ ਜਾਂਦਾ, ਵੇਖੋ ਕੌਣ ਆ। ਉਹ ਦਰਵਾਜ਼ਾ ਖੋਲ੍ਹਦਾ ਅਤੇ ਆ ਕੇ ਦੱਸਦਾ, ਜੀ ਦਰਵਾਜ਼ੇ 'ਤੇ ਕੋਈ ਸਵਾਲੀ ਖੜਾ, ਮੰਗਤੇ ਨੂੰ ਹਿੰਦੁਸਤਾਨ 'ਚ ਭਿਖਾਰੀ ਨੂੰ, ਭੀਖਕ ਨੂੰ ਸਵਾਲੀ ਕਿਹਾ ਜਾਂਦਾ, ਕਿਉਂਕਿ ਉਹਦੇ ਕੋਲ ਅਧੂਰਾਪਣ ਹੈ, ਪੂਰਾ ਨਹੀਂ, ਉਹਨੂੰ ਸਭ ਕੁਝ ਮਿਲਿਆ ਹੋਇਆ ਨਹੀਂ, ਕੁਝ ਚਾਹੁੰਦਾ, ਉਹ ਮੰਗ ਹੈ ਉਹਦੀ, ਇਸ ਕਰਕੇ ਉਹ ਸਵਾਲੀ ਆ। ਇਸੇ ਤਰ੍ਹਾਂ ਜਿਹੜਾ ਅਧਿਆਤਮਵਾਦ ਰੂਹਾਨੀਅਤ ਦੀ ਮੰਜ਼ਿਲ 'ਤੇ ਪਹੁੰਚਾ ਆਇਆ ਅਤੇ ਦੂਜਿਆਂ ਨੂੰ ਰੂਹਾਨੀਅਤ 'ਤੇ ਪਹੁੰਚਾਉਣ ਵਾਲਾ, ਉਹਦੇ ਅੰਦਰ ਕਿੱਥੇ ਸਵਾਲ ਹੋਏਗਾ? ਸਤਿਗੁਰੂ ਪੂਰਾ ਹੈ, ਪੂਰੇ ਸਤਿਗੁਰਾਂ ਦੇ ਹਿਰਦੇ 'ਚ ਕੋਈ ਸਵਾਲ ਨਹੀਂ ਹੈ, ਸਵਾਲੀ ਅਧੂਰਾ ਹੁੰਦਾ। ਇਸ ਕਰਕੇ ਦਸਾਂ ਹੀ ਸਤਿਗੁਰਾਂ ਨੂੰ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਸਿੱਧ ਪੁਰਖ, ਵੱਡੇ ਵੱਡੇ ਯੋਗੀ, ਵੱਡੇ ਵੱਡੇ ਤਪੀਸ਼ਰ ਸਵਾਲ ਕਰਦੇ ਰਹੇ ਅਤੇ ਸਤਿਗੁਰੂ ਤਸੱਲੀ ਬਖਸ਼ ਜਵਾਬ ਦਿੰਦੇ ਰਹੇ, ਮਸਲਾ ਹੱਲ ਹੋ ਜਾਂਦਾ ਸੀ, ਕਿਉਂਕਿ ਪੂਰੇ ਹਨ। ਔਰ ਉਸ ਪੰਡਿਤ ਨੇ ਛੇਵੇਂ ਪਾਤਸ਼ਾਹ ਅੱਗੇ ਆ ਕੇ ਸਵਾਲ ਕੀਤਾ, ਸਵਾਲ ਰੱਖਿਆ ਕਿ ਮਹਾਰਾਜ, ਸਭ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਪਰਮਾਤਮਾ ਸਾਰੇ ਜੀਆਂ ਵਿੱਚ ਵੀ ਵੱਸਦਾ, ਸਾਰੀ ਕੁਦਰਤ ਵਿੱਚ ਹੈ, ਸਾਰਿਆਂ ਜੀਆਂ 'ਚ ਵੱਸਦਾ, ਫਿਰ ਮਹਾਰਾਜ ਦਿਸਦਾ ਕਿਉਂ ਨਹੀਂ? ਗੁਰੂ ਕੀ ਬਾਣੀ ਵਿੱਚ ਵੀ ਕਹਿੰਦਾ, ਮੈਂ ਪੜ੍ਹਿਆ, ਜੋ ਬ੍ਰਹਿਮੰਡੇ ਸੋਈ ਪਿੰਡੇ, ਸੋ ਅੰਤਰ ਸੋ ਬਾਹਰ ਅਨੰਤ, ਬੜੇ ਬਚਨ ਹੈ ਗੁਰੂ ਕੀ ਬਾਣੀ 'ਚ। ਅਤੇ ਇਸੇ ਤਰ੍ਹਾਂ ਕੁਰਾਨ ਸ਼ਰੀਫ 'ਚ ਵੀ ਲਿਖਿਆ, ਹਿੰਦੂ ਮਤ ਦੇ ਗ੍ਰੰਥਾਂ 'ਚ ਲਿਖਿਆ, ਪਰਮਾਤਮਾ ਹਰ ਥਾਂ ਹਾਜ਼ਰ ਆ, ਜਿਹੜਾ ਅਤਿਅੰਤ ਨੇੜੇ ਉਹਨੂੰ ਦੂਰ ਜਾਣਿਆ ਬੰਦੇ ਨੇ। ਉਹ ਕਹਿਣ ਲੱਗਾ ਵੀ ਸਵਾਲ ਇਹ ਆ, ਦਿਸਦਾ ਕਿਉਂ ਨਹੀਂ? ਤਾਂ ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ, ਸ਼ਾਮਾਂ ਨੂੰ ਜਵਾਬ ਦੇਵਾਂਗੇ। ਤਾਂ ਪੰਡਿਤ ਸ਼ਾਮਾਂ ਪੈਣ ਦੀ ਉਡੀਕ ਕਰਦਾ ਰਿਹਾ, ਕਰਿਓਸਟੀ ਵੱਧ ਗਈ, ਉਤਸੁਕਤਾ ਵੱਧ ਗਈ, ਉਡੀਕਦਾ ਰਿਹਾ ਵੀ ਸ਼ਾਮਾਂ ਪੈਣ, ਘੁੰਮਦਾ ਘੁੰਮਦਾ ਆ ਗਿਆ ਸ਼ਾਮਾਂ ਨੂੰ। ਮਹਾਰਾਜ ਕਹਿੰਦੇ, ਪੰਡਿਤ ਜੀ ਕਾਹਲੇ ਨਾ ਪਾਓ, ਥੋੜ੍ਹਾ ਹਨੇਰਾ ਵੀ ਪੱਸਰ ਲੈਣ ਦੀ ਹੈ, ਫਿਰ ਜਵਾਬ ਦੇਵਾਂਗੇ। ਫਿਰ ਉਹ ਥੋੜ੍ਹਾ ਪਸਿੱਤੇ ਚਲਾ ਗਿਆ। ਫਿਰ ਗੁਰੂ ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਕਿਹਾ ਵੀ ਦੋ ਘੜੇ ਲਿਆ, ਬਿਧੀ ਚੰਦ, ਭਾਈ ਬਿਧੀ ਚੰਦ ਜੀ ਘੜੇ ਲਿਆਏ ਦੋ, ਪਾਣੀ ਨਾਲ ਪ੍ਰਵਾਹ ਦਿੱਤੇ। ਫਿਰ ਉਹ ਪੰਡਿਤ ਆ ਗਿਆ, ਤਾਂ ਹਜ਼ੂਰ ਕਹਿਣ ਲੱਗੇ, ਪੰਡਿਤ ਜੀ ਦੋ ਕੁ ਬੁੱਕ ਭੁਰੀ ਹੋਈ ਮਿੱਟੀ ਲਿਆ। ਉਹ ਇੱਕ ਭਾਂਡੇ 'ਚ ਮਿੱਟੀ ਪਾ ਲਿਆਇਆ ਅਤੇ ਮਹਾਰਾਜ ਕਹਿੰਦੇ, ਇਸ ਘੜੇ 'ਚ ਪਾ ਕੇ, ਹੱਥ ਵਿੱਚ ਪਾ ਕੇ, ਚੰਗੀ ਤਰ੍ਹਾਂ ਬਾਂਹ ਨਾਲ ਘੋਲ ਦਿਓ। ਅਤੇ ਮਹਾਰਾਜ ਆਪ ਪਰੇ ਨੂੰ ਚਲੇ ਗਏ। ਜਦੋਂ ਮਿੱਟੀ ਘੁਲ ਗਈ ਅਤੇ ਹਜ਼ੂਰ ਆਏ, ਕਹਿੰਦੇ, ਪੰਡਿਤ ਜੀ ਦੇਖੋ, ਅਸਮਾਨ 'ਤੇ ਚੰਦਰਮਾ ਦਿਖਾਈ ਦਿੰਦਾ। ਕਹਿੰਦਾ, ਜੀ ਹਾਂ, ਚੰਦਰਮਾ ਹੈ, ਪ੍ਰਕਾਸ਼ਿਤ ਹੈ। ਮਹਾਰਾਜ ਕਹਿੰਦੇ, ਘੜਿਆਂ 'ਚ ਵੇਖੋ ਭਲਾ। ਵੇਖ ਕੇ ਕਹਿਣ ਲੱਗਾ, ਜੀ ਇੱਕ ਘੜੇ 'ਚ ਚੰਦਰਮਾ ਦਾ ਪ੍ਰਤੀਬਿੰਬ ਦਿਸਦਾ, ਦੂਜੇ 'ਚ ਨਹੀਂ। ਚੰਦਰਮਾ ਦਾ ਅਕਸ਼ ਇੱਕ ਘੜੇ 'ਚ ਦਿਸ ਰਿਹਾ, ਦੂਜੇ 'ਚ ਨਹੀਂ। ਮਹਾਰਾਜ ਕਹਿੰਦੇ, ਤੁਹਾਡੇ ਸਵਾਲ ਦਾ ਜਵਾਬ। ਹਿਰਦਾ ਭਰਿਆ ਹੋਇਆ ਵਾਸ਼ਨਾਵਾਂ ਨਾਲ, ਹਿਰਦਾ ਭਰਿਆ ਵਿਕਾਰਾਂ ਨਾਲ, ਹਿਰਦਾ ਭਰਿਆ ਮੈਲਾਂ ਨਾਲ, ਹਿਰਦਾ ਭਰਿਆ ਪਿਛਲੇ ਜਨਮਾਂ ਦੇ ਕਰਮਾਂ, ਪਾਪਾਂ, ਸੰਸਕਾਰਾਂ ਨਾਲ, ਪਰਮਾਤਮਾ ਤਾਂ ਨਹੀਂ ਦਿਸਦਾ। ਜਦੋਂ ਇਹ ਸਵੱਛ ਹੋ ਗਿਆ, ਪਰਮਾਤਮਾ ਇੱਥੇ ਪ੍ਰਗਟ ਹੋਣਾ। ਸਿਰਫ ਗੁਪਤ ਹੈ, ਗੋਬਿੰਦ ਗੁਪਤ ਹੋਏ ਰਹੋ ਨਿਆਰੋ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹੋਮੈ ਭੀਤ ਕਰਾਰੀ, ਗੁਰਪੂਰੈ ਹੋਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਗੁਰੂ ਇਸ ਵਾਸਤੇ, ਗੁਰੂ ਅਧੂਰਾ ਨਹੀਂ ਚਾਹੀਦਾ, ਕਾਚੇ ਗੁਰ ਤੇ ਮੁਗਤ ਨਾ ਹੁਆ। ਗੁਰੂ ਬਥੇਰੇ ਕਹਾਉਂਦੇ ਆ ਰਹੇ ਦੁਨੀਆਂ 'ਤੇ, ਜਿਵੇਂ ਪੰਡਿਤ ਸਾਰੇ ਕਬੀਰ ਜੀ ਨੂੰ ਕਹਿੰਦੇ ਸੀ, ਤੂੰ ਜੁਲਾਹਾ ਹੀ ਰਿਹਾ, ਵੱਖਰਾ ਰਾਹ ਕਮਲਿਆ ਫੜਿਆ, ਸਾਨੂੰ ਗੁਰੂ ਨਹੀਂ ਧਾਰਨ ਕਰਦਾ, ਨਾ ਤੂੰ ਹਿੰਦੂ ਨਾ ਮੁਸਲਮਾਨ। ਕਬੀਰ ਜੀ ਨੇ ਕਿਹਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਜਿਹਨੂੰ ਮੁਸਲਮਾਨੋ ਤੁਸੀਂ ਅੱਲਾਹ ਕਹਿੰਦੇ ਹੋ, ਉਹਦਾ ਹੀ ਦਿੱਤਾ ਇਹ ਪਿੰਡ ਸਰੀਰ ਅਤੇ ਮੇਰੇ ਪ੍ਰਾਣ ਹਨ, ਹਿੰਦੂ ਜਿਹਨੂੰ ਤੁਸੀਂ ਰਾਮ ਕਹਿੰਦੇ ਹੋ ਉਸੇ ਦਾ ਦਿੱਤਾ ਇਹ ਸਰੀਰ ਤੇ ਪ੍ਰਾਣ ਹਨ, ਉਹ ਇੱਕ ਹੀ ਤਾਂ ਹੈ। ਕਿਵੇਂ ਮੁਸਲਮਾਨ ਤੇ ਹਿੰਦੂ ਹੋਣ ਦਾ ਦਾਅਵਾ ਕਰਾਂ? ਇੱਕ ਰੱਬ ਹੈ, ਇੱਕ ਉਹਦਾ ਬੰਦਾ ਮੈਂ, ਬਸ ਗੱਲ ਇਹ ਆ। ਮੈਂ ਰੱਬ ਦਾ ਬੰਦਾ ਹਾਂ ਪਰ ਹਿੰਦੂ ਮੁਸਲਮਾਨ ਨਹੀਂ ਹਾਂ। ਪੰਡਿਤ ਮੁੱਲਾ ਛਾਡੇ ਦੂਆ ਦੋਏ, ਹਜ਼ੂਰ ਕਹਿੰਦੇ ਨੇ ਕਬੀਰ ਜੀ ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੁੱਲਾ ਛਾਡੇ ਦੋ, ਦੋਵਾਂ ਦੀਆਂ ਹੱਦਾਂ ਛੱਡ ਦਿੱਤੀਆਂ, ਸਾਡਾ ਕੋਈ ਝਗੜਾ ਨਹੀਂ ਕਿਸੇ ਨਾਲ, ਅਸੀਂ ਰੱਬ ਦੇ ਬੰਦੇ ਹਾਂ। ਤਾਂ ਇਸ ਪ੍ਰਕਾਰ ਉਹ ਕਹਿੰਦੇ ਸਾਨੂੰ ਗੁਰੂ ਧਾਰਨ ਕਰ, ਕਹਿੰਦੇ ਨਹੀਂ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਅਗਿਆਨੀਆਂ ਦਾ, ਸੰਸਾਰ ਦੇ ਲੋਕ ਅਗਿਆਨੀ ਤੁਹਾਨੂੰ ਗੁਰੂ ਮੰਨੀ ਜਾਂਦੇ ਆ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਚਮੂਆ ਚਾਰੋਂ ਬੇਦੋਂ ਵਾਹੇ, ਚੌ ਬੇਦਾਂ ਦੀ ਵਿਦਿਆ ਚ ਫਸ ਫੁਸ ਕੇ ਰਹਿ ਗਿਆ, ਡੁੱਬ ਗਿਆ, ਤੈਨੂੰ ਗੁਰੂ ਕਹਿੰਦਾ ਮੰਨ ਲਈ ਤੇਰੇ ਪੱਲੇ ਕੁਛ ਨਹੀਂ ਹੈ। ਸਾਨੂੰ ਗੁਰੂ ਚਾਹੀਦਾ ਪਰਮਾਤਮਾ ਚ ਅਭੇਦ, ਸਰਸੇ ਵਾਲਾ ਨਾ ਜਿਹੜਾ ਸਰਸੇ ਵਾਲਾ, ਸਾਡੇ ਪੰਜਾਬ ਦੇ ਲੋਕ ਉਹਦੇ ਮਗਰ ਪਾਗਲ ਹੋਏ ਫਿਰਦੇ, ਪਤਾ ਲੱਗਣ ਤੇ ਵੀ ਸਿਰੇ ਦਾ ਵੇ ਵਿਚਾਰੀ ਕੁਕਰਮੀ ਬੰਦਾ ਹੈ, ਤੇ ਉਹ ਮੂਲੀਆਂ ਦੇ ਟਰੱਕ ਨੂੰ ਹੱਥ ਲਾਉਂਦਾ ਤੇ 8,000-8,000 ਰੁਪਈਏ ਮੂਲੀਆਂ ਵਿਕਦੀਆਂ, ਖਰੇ ਮੂਲੀਆਂ ਖਾ ਕੇ ਤਰ ਜਾਣ। ਇੰਨਾ ਅਗਿਆਨ ਛਾਇਆ ਸਾਡੇ ਹਿਰਦਿਆਂ ਚ, ਗੁਰੂ ਬਾਰੇ ਗਿਆਨ ਚਾਹੀਦਾ ਵੀ ਗੁਰੂ ਅਧੂਰਾ ਤਾਂ ਨਹੀਂ। $5-7 ਦੀ ਸਬਜ਼ੀ ਖਰੀਦਣ ਜਾਈਏ ਤੇ ਟੋਹ ਕੇ ਵੇਖੀ ਦੀ ਕਿ ਨਹੀਂ, ਕਈ ਵਾਰੀ ਲੈ ਆਈਏ ਤੇ ਬੀਬੀਆਂ ਕਹਿੰਦੀਆਂ ਆਹ ਕੀ ਲੈਂਦੀ, ਇਹ ਸਬਜ਼ੀ ਨਹੀਂ ਠੀਕ, ਗਲੀ ਸੜੀ ਬੁੱਸੀ ਹੋਈ, ਕਿਰਮ ਤਾਂ ਨਹੀਂ ਪਏ ਹੋਏ, $8-10 ਖਰਚਣੇ ਆ, ਵਿਅਰਥ ਜਾਣਗੇ। ਪਰ ਜਿਹਨੂੰ ਗੁਰੂ ਧਾਰਨ ਕਰਨਾ ਉਹਦੇ ਬਾਰੇ ਗਿਆਨ ਹੀ ਨਹੀਂ ਹੋਣਾ ਚਾਹੀਦਾ ਵੀ ਜਣੇ ਖਣੇ ਨੂੰ ਗੁਰੂ ਧਾਰ ਲਈਏ, ਨਹੀਂ। ਬਿਨ ਗੁਰ ਪੂਰੇ ਨਾ ਹੀ ਉਧਾਰ, ਬਾਬਾ ਨਾਨਕ ਆਖਿਆ ਵਿਚਾਰ, ਇੱਕ ਇਹ ਪੱਖ। ਦੂਸਰਾ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੇ ਜਿਉਂ ਬਾਂਸ ਵਜਾਈਆ ਫੂਕ, ਬਾਂਸ 'ਚ ਫੂਕ ਮਾਰੀ ਅਗਲੇ ਪਾਸੇ ਲੰਘ ਜਾਂਦੀ ਆ। ਸਿੱਖ ਜੇ ਬਾਂਸ ਵਰਗਾ ਤੇ ਪੂਰਾ ਸਤਿਗੁਰੂ ਕੀ ਕਰੇ ਫਿਰ? ਸਿੱਖ ਉਸ ਪਾਏ ਦਾ ਨਹੀਂ ਹੈ ਜਿੱਥੇ ਸਤਿਗੁਰੂ ਸਾਨੂੰ ਪਹੁੰਚਾਉਣਾ ਚਾਹੁੰਦੇ ਆ। ਸਾਡੇ ਅੰਦਰੋਂ ਤਮੰਨਾ ਹੀ ਨਹੀਂ, ਉਹ ਜਗਿਆਸਾ ਹੀ ਨਹੀਂ ਹੈ। ਅਸੀਂ ਦਿਨੇ ਰਾਤ ਸੰਸਾਰ ਮੰਗ ਰਹੇ ਹਾਂ, ਸੰਸਾਰ ਜਿੱਥੋਂ ਕਦੇ ਕਿਸੇ ਦੀ ਸੰਤੁਸ਼ਟੀ ਨਹੀਂ ਹੋਈ। ਅਸੀਂ ਸੁੱਖ ਲੱਭ ਰਹੇ ਹਾਂ ਸੰਸਾਰ 'ਚੋਂ, ਸਾਨੂੰ ਸੰਸਾਰ ਦਿਓ ਫਿਰ ਅਸੀਂ ਸੁਖੀ ਹੋ ਜਾਣਾ। ਨਹੀਂ, ਸੰਸਾਰ 'ਚ ਸੁੱਖ ਨਹੀਂ, ਦਿਸ਼ਾ ਗਲਤ ਆ। ਸੁੱਖ ਦੀ ਇੱਛਾ ਤਾਂ ਠੀਕ ਆ, ਤਮਾਮ ਸੰਸਾਰ ਦੇ ਜੀਵ ਚਾਹੇ ਨਾਸਤਕ ਚਾਹੇ ਆਸਤਕ ਜੋ ਲੱਭ ਰਹੇ ਨੇ ਉਹ ਸਹੀ ਚੀਜ਼ ਆ। ਕੀ ਲੱਭ ਰਹੇ ਨੇ? ਸਦਾ ਦਾ ਜੀਵਨ, ਉਹ ਇਹ ਸੰਸਾਰ 'ਚ ਨਹੀਂ ਹੈ। ਸਰੀਰਕ ਜੀਵਨ ਸਦਾ ਦਾ ਜੀਵਨ ਨਹੀਂ ਹੋਏਗਾ, ਇਹ ਅਟਲ ਸੱਚਾਈ ਆ। ਇਹ ਸਰੀਰ ਮਰ ਜਾਏਗਾ, ਖਤਮ ਹੋ ਜਾਏਗਾ, ਪਰ ਅਸੀਂ ਲੱਭ ਰਹੇ ਹਾਂ ਸਰੀਰ ਦਾ ਜੀਵਨ ਸਦੀਵੀ, ਇਹ ਨਹੀਂ ਮਿਲੇਗਾ। ਆਤਮਕ ਜੀਵਨ ਸਦੀਵੀ ਆ, ਜਿਹੜਾ ਮਹਾਤਮਾ ਬੁੱਧ ਨੇ ਲੱਭਿਆ ਸੀ, ਜਿਹੜਾ ਬੰਦਗੀ ਵਾਲੇ ਲੋਕਾਂ ਲੱਭਿਆ, ਆਤਮਕ ਜੀਵਨ ਸਦੀਵੀ ਆ। ਇਹ ਜੀਵਨ ਸਦੀਵੀ ਨਹੀਂ, ਐਸਾ ਜੀਵਨ ਜਿੱਥੇ ਮੌਤ ਨਾ ਹੋਏ, ਨਿਰਵਾਣ ਜੀਵਨ, ਐਸਾ ਰਸ ਜੋ ਬੇਰਸੀ 'ਚ ਤਬਦੀਲ ਨਾ ਹੋਏ, ਐਸਾ ਪਰਮ ਸੁੱਖ ਜਿੱਥੇ ਕਦੇ ਦੁੱਖ ਨਾ ਪੋ ਸਕੇ। ਇਹ ਸਾਰਾ ਕੁਝ ਪਰਮਾਤਮਾ, ਪਰਮ ਸੁੱਖ, ਪਰਮ ਰਸ, ਪਰਮ ਆਨੰਦ, ਇਹ ਸਭ ਪਰਮਾਤਮਾ ਹੈ। ਸੰਸਾਰ 'ਚੋਂ ਲੱਭ ਰਹੇ ਹਾਂ ਵੀ ਚੀਜ਼ਾਂ ਮਿਲ ਜਾਣਗੀਆਂ, ਪਦਾਰਥ ਮਿਲ ਜਾਣਗੇ, ਸੰਬੰਧੀ ਮਿਲ ਜਾਣਗੇ ਅਤੇ ਫਿਰ ਅਸੀਂ ਸੁਖੀ ਹੋ ਜਾਣਾ, ਨਹੀਂ। ਇਹ ਦਿਸ਼ਾ ਗਲਤ ਆ। ਮੰਗ ਤਾਂ ਠੀਕ ਆ ਪਰ ਦਿਸ਼ਾ ਗਲਤ ਆ, ਸੰਸਾਰ 'ਚੋਂ ਨਹੀਂ ਮਿਲੇਗਾ। ਕਿ ਜਿਹੜੇ ਸਾਰੀਆਂ ਕੁਝ ਇਹ ਚੀਜ਼ਾਂ ਮਿਲੀਆਂ ਹੋਈਆਂ ਜਿਨ੍ਹਾਂ ਨੂੰ, ਉਹਨਾਂ ਨੂੰ ਅੰਦਰ ਵੜ ਕੇ ਪੁੱਛੋ ਭਲਾ ਤੁਸੀਂ ਸੁਖੀ ਹੋ? ਮਸਕੀਨ ਜੀ ਨੂੰ ਇੱਕ ਸੱਜਣ ਨੇ ਪੁੱਛਿਆ ਸੀ ਜੀ ਦੁਨੀਆਂ 'ਚ ਸਭ ਤੋਂ ਵੱਧ ਦੁਖੀ ਬੰਦਾ ਕਿਹੜਾ ਹੁੰਦਾ? ਕਹਿੰਦੇ ਜਿਹੜਾ ਤੈਨੂੰ ਦੁਨੀਆਂ 'ਚ ਸਭ ਤੋਂ ਵੱਧ ਅਮੀਰ ਦਿਸੇਗਾ, ਸਮਝ ਲਈਏ ਵੱਡਾ ਦੁਖੀ ਆ। ਇਹ ਮਸਕੀਨ ਜੀ ਨੇ ਕਿਹਾ ਸੀ। ਅਤੇ ਇੱਕ ਵਾਰੀ ਰਿਸ਼ੀਕੇਸ਼ ਉਹ ਕਥਾ ਕਰ ਰਹੇ ਸਨ ਅਤੇ ਕਥਾ ਸੁਣਨ ਵਾਲਿਆਂ 'ਚ ਸਾਰੇ ਬੈਠੇ ਸੀ ਹਿੰਦੂ ਮਤ ਦੇ ਵਿਦਵਾਨ ਸਾਧੂ, 40-45 ਸੀ ਉਹ, ਅਤੇ ਉਹਨਾਂ ਦਾ ਟੌਪਿਕ ਇਹ ਸੀ ਨਾਨਕ ਦੁਖੀਆ ਸਭ ਸੰਸਾਰ। ਇਸ ਦੀ ਵਿਆਖਿਆ ਕੀਤੀ ਉਹਨਾਂ 45 ਮਿੰਟ। ਕਥਾ ਸਮਾਪਤ ਹੋਈ, ਇੱਕ ਹਿੰਦੂ ਮਤ ਦਾ ਵਿਦਵਾਨ ਸਾਧੂ ਮਸਕੀਨ ਜੀ ਨੂੰ ਹੱਸ ਕੇ ਮਿਲਿਆ ਅਤੇ ਕਹਿਣ ਲੱਗਾ, ਮਸਕੀਨ ਜੀ ਇਹ ਗੁਰੂ ਨਾਨਕ ਦੇਵ ਜੀ ਨੇ ਅਤੀ ਉਪਮਾ ਅਲੰਕਾਰ ਬਿਆਨ ਕੀਤਾ। ਅਤੀ ਉਪਮਾ ਅਲੰਕਾਰ, ਭਈ ਗੱਲ ਵਧਾ ਕੇ ਲਿਖੀ, ਜਿਵੇਂ ਕਿਹਾ ਜਾਏ ਫਲਾਣੇ ਬੰਦੇ ਦੇ ਦੰਦ ਇੰਨੇ ਚਿੱਟੇ ਸੋਹਣੇ ਜਿਵੇਂ ਮੋਤੀ ਹੋਣ। ਉਹ ਹੁੰਦੇ ਨਹੀਂ ਮੋਤੀ, ਪਰ ਕਿਉਂਕਿ ਸੋਹਣੇ ਹਨ, ਚਿੱਟੇ ਹਨ, ਮੋਤੀਆਂ ਨਾਲ ਤਸ਼ਬੀਹ ਦਿੱਤੀ। ਸੰਸਾਰ 'ਚ ਦੁੱਖ ਜ਼ਿਆਦਾ ਹੈ, ਇਸ ਕਰਕੇ ਕਿਹਾ ਵੀ ਸਾਰਾ ਸੰਸਾਰ ਦੁਖੀ ਆ, ਸੰਸਾਰ 'ਚ ਸੁੱਖ ਵੀ ਹੈਗਾ। ਮਸਕੀਨ ਜੀ ਕਹਿਣ ਲੱਗੇ, ਅੱਛਾ। ਕਹਿਣ ਲੱਗਾ, ਮੈਂ ਸੁੱਖ ਦਾ ਅਸਲੀ ਰੂਪ ਪ੍ਰਤੱਖ ਪ੍ਰਮਾਣ ਤੁਹਾਨੂੰ ਵਿਖਾ ਸਕਦਾ। ਮਸਕੀਨ ਜੀ ਕਹਿੰਦੇ, ਆ ਜਾਓ ਬਹਿ ਜਾਈਏ, ਵਿਖਾਉਣ ਦੀ ਨਹੀਂ ਲੋੜ ਪਏਗੀ, ਦਲੀਲਬਾਜ਼ੀ ਨੇ ਸਿੱਧ ਕਰ ਦਿਆਂਗੇ ਵੀ ਸੰਸਾਰ ਦੁਖੀ ਹੈ। ਉਹ ਕਹਿਣ ਲੱਗਾ, ਨਹੀਂ ਮੈਂ ਤੁਹਾਨੂੰ ਵਿਖਾਉਣਾ। ਕਹਿੰਦੇ, ਵਿਖਾ ਦਿਓ। ਅਗਲੇ ਦਿਨ ਉਹ ਹੱਸਦਾ ਆਏ ਅਤੇ ਉਹਨੇ ਹੱਥ ਵਿੱਚ ਗੁਲਾਬ ਦੇ ਫੁੱਲਾਂ ਦਾ, ਤਾਜ਼ੇ ਤੋੜੇ ਫੁੱਲਾਂ ਦਾ ਗੁਲਦਸਤਾ ਫੜਿਆ ਹੋਇਆ ਸੀ। ਆ ਗਿਆ ਮਸਕੀਨ ਜੀ ਦੇ ਕਮਰੇ 'ਚ, ਕਹਿੰਦਾ ਇੱਧਰ ਵੇਖੋ। ਵੇਖਿਆ, ਕਹਿੰਦੇ ਹੈ ਇੱਥੇ ਕੋਈ ਦੁੱਖ? ਹੈ ਨਾ ਨਿਰਾ ਸੁੱਖ, ਖੇੜਾ ਹੀ ਖੇੜਾ। ਮਸਕੀਨ ਜੀ ਨੇ ਉਹ ਗੁਲਦਸਤਾ ਫੜ ਲਿਆ ਅਤੇ ਮੇਜ਼ 'ਤੇ ਰੱਖਤਾ। ਕਹਿੰਦੇ ਕੱਲ੍ਹ ਨੂੰ ਆਇਓ, ਕੱਲ੍ਹ ਨੂੰ ਇਹਨੂੰ ਵੇਖਣਾ। ਫਿਰ ਆ ਗਏ, ਫਿਰ ਉਹਦਾ ਚਿਹਰਾ ਉਦਾਸ ਹੋ ਗਿਆ। ਕਹਿਣ ਲੱਗਾ, ਜੀ ਕੱਲ੍ਹ ਨੂੰ ਤਾਂ ਮੁਰਝਾ ਜਾਣਗੇ। ਕਹਿੰਦੇ ਇਹੀ ਤਾਂ ਦੁੱਖ ਹੈ, ਜਿਹਨੂੰ ਤੁਸੀਂ ਸੁੱਖ ਸਮਝਿਆ। ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਜਨਮੈ ਕੋ ਵਾਜੇ ਵਧਾਏ, ਸੋਹਲੜੇ ਗਿਆਨੀ ਗਾਏ। ਕਿਉਂ? ਜੋ ਜਨਮੈ ਸੋ ਜਾਨੋ ਮੂਆ। ਇਹ ਬੜੇ ਉੱਚਾ ਬਚਨ ਹੈ, ਸਾਡੀ ਮਿਆਰ ਤੋਂ ਬੜਾ ਉੱਚਾ ਸਿਰ ਤੋਂ ਲੰਘ ਜਾਏਗਾ। ਗੁਰੂ ਮਹਾਰਾਜ ਕਹਿੰਦੇ ਜਿਹੜਾ ਜਨਮਿਆ ਉਹਨੂੰ ਮਰਿਆ ਹੀ ਸਮਝ ਲਾ। ਅਸਲ ਗੱਲ ਇਹ ਹੈ, ਜਿਹੜਾ ਜਨਮਿਆ ਨੇ ਮਰਨਾ, ਸਰੀਰ ਜਨਮਿਆ ਹੈ, ਇਹ ਮਰ ਜਾਏਗਾ, ਕੋਈ ਨਹੀਂ ਰਹੇਗਾ, ਨਾ ਆਪਣਾ ਆਪ ਨਾ ਕਿਸੇ ਹੋਰ ਦਾ ਸਰੀਰ। ਤੂੰ ਜਿੱਥੇ ਫਸਿਆ ਹੋਇਆ, ਇਹ ਗਿਆਨ ਨਹੀਂ ਹੈ, ਇਹ ਸੁੱਖ ਨਹੀਂ ਹੈ। ਕਿਸੇ ਦੇ ਜਨਮ 'ਤੇ ਖੁਸ਼ੀ, ਕੋਈ ਚੜ੍ਹਾਈ ਕਰਜੇ ਤੇ ਗਮੀ, ਇਹ ਸੁੱਖ ਫਿਰ ਕਿਵੇਂ ਹੋਇਆ? ਜਿਹੜਾ ਦੁੱਖ ਦੇ ਜੇ, ਕੋਈ ਚੀਜ਼ ਪ੍ਰਾਪਤ ਹੋਈ ਤੇ ਸੁੱਖ ਦਿੱਤਾ, ਉਹ ਚਲੀ ਗਈ ਤੇ ਵੱਡਾ ਦੁੱਖ ਵੀ ਦੇ ਕੇ ਗਈ। ਇਸ ਵਾਸਤੇ ਜਦੋਂ ਆਪਣਾ ਸੰਬੰਧ ਛੁੱਟ ਜਾਣਾ, ਟੁੱਟ ਜਾਣਾ ਸੰਬੰਧ, ਤਾਂ ਸੁੱਖ ਤਾਂ ਰਿਹਾ ਨਾ ਸਾਡੇ ਕੋਲ। ਆਤਮਾ ਨਾਲ ਸਦੀਵੀ ਸੁੱਖ ਨਿਭਣ ਵਾਲਾ ਤਾਂ ਵਾਹਿਗੁਰੂ ਦਾ ਭਜਨ ਹੈ, ਜੋ ਆਤਮਾ ਦੇ ਕੰਮ ਆਵੇਗਾ। ਵਾਰ ਵਾਰ ਸਤਿਗੁਰਾਂ ਸਮਝਾਇਆ ਬਾਣੀ 'ਚ। ਭਾਈ ਗੁਰਦਾਸ ਜੀ ਸਿੱਧ ਕਰ ਰਹੇ ਨੇ ਕਿ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਪ੍ਰੀਤ, ਇਹ ਸੱਚੀ ਹੈ ਸਿੱਖ ਦੀ ਕਿਹੋ ਜਿਹੀ ਹੁੰਦੀ ਆ। ਇਹ ਹੁਣ ਸ਼ੁਰੂ ਕੀਤਾ, ਕਵਿਤ ਪਾਠ ਕੀਤਾ, ਇਸ ਕਰਕੇ ਜਿੰਨੇ ਕੁ ਮਿੰਟ ਰਹਿੰਦੇ ਹਨ ਅਰਥ ਹੋ ਜਾਣ। ਸਤਿਗੁਰ ਚਰਨ ਕਮਲ ਮਕਰੰਦ ਰਾਜ, ਇੱਕ ਅਕਾਲ ਪੁਰਖ ਦੀ ਮਹਿਮਾ, ਦੂਸਰੀ ਨਾਮ ਦੀ, ਤੀਸਰੀ ਸਤਿਗੁਰਾਂ ਦੀ, ਪੂਰੇ ਸਤਿਗੁਰੂ ਦੀ, ਅਧੂਰੇ ਬੰਦਿਆਂ ਦੀ ਨਹੀਂ, ਚੌਥੀ ਸੰਤ ਦੀ, ਨਾਮ ਨਾਲ ਜੁੜ ਕੇ ਜਿਹੜਾ ਸੰਤ ਅਵਸਥਾ ਚਲਾ ਗਿਆ, ਬਨਾਵਟੀ ਨਹੀਂ। ਇਹ ਚਾਰ ਤਰ੍ਹਾਂ ਦੀ ਮਹਿਮਾ ਗੁਰੂ ਕੀ ਬਾਣੀ ਵਿੱਚ ਆ। ਅਤੇ ਭਾਈ ਗੁਰਦਾਸ ਜੀ ਇੱਕ ਸਿੱਖ ਦੀ ਭਾਵਨਾ ਦੱਸ ਰਹੇ ਨੇ ਕਿ ਸਤਿਗੁਰ ਚਰਨ ਕਮਲ ਮਕਰੰਦ ਰਾਜ, ਕਮਲ ਨਾਲ ਤਸ਼ਬੀਹ ਦੇ ਰਹੇ ਆ। ਵੈਸੇ ਕਮਲ ਸਤਿਗੁਰਾਂ ਦੇ ਚਰਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਕਿਉਂ? ਕਮਲ ਵਿੱਚ ਦੋਸ਼ ਵੀ ਹੈ, ਪਾਣੀ ਹੈ ਤੇ ਉੱਗਦਾ, ਨਹੀਂ ਤਾਂ ਮੁਰਝਾ ਜਾਂਦਾ। ਸੂਰਜ ਚੜ੍ਹਿਆ ਹੋਇਆ ਤੇ ਕਮਲ ਖਿੜਿਆ ਹੋਇਆ, ਸੂਰਜ ਡੁੱਬਦਾ ਤੇ ਕਮਲ ਬੰਦ ਹੋ ਜਾਂਦਾ। ਤੀਜਾ ਦੋਸ਼ ਭੌਰੇ ਦੇ ਪ੍ਰਾਣ ਲੈ ਲੈਂਦਾ। ਸਤਿਗੁਰਾਂ ਦੇ ਚਰਨਾਂ 'ਚ ਦੋਸ਼ ਨਹੀਂ, ਪਰ ਕਮਲ ਫੁੱਲ ਵਿੱਚ ਕੁਝ ਗੁਣ ਨੇ, ਸੁੰਦਰਤਾ ਹੈ, ਖੇੜਾ ਹੈ, ਤੇ ਇਸ ਪ੍ਰਕਾਰ ਭੌਰੇ ਨੂੰ ਰਸ ਦਿੰਦਾ। ਖੇੜਾ ਬੜਾ ਸੋਹਣਾ ਲੱਗਦਾ, ਸੁੰਦਰਤਾ, ਖਿੜਿਆ ਹੋਇਆ ਰਸ ਦਿੰਦਾ। ਇਸ ਕਰਕੇ ਤਸ਼ਬੀਹਾਂ ਦਿੱਤੀਆਂ ਗਈਆਂ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ। ਸਤਿਗੁਰੂ ਦੇ ਚਰਨ ਹਨ ਕਮਲ ਦੀ ਨਿਆਈ, ਤੇ ਜਿਵੇਂ ਕਮਲ ਦੇ ਉੱਤੇ ਹੁੰਦਾ ਮਕਰੰਦ, ਧੂੜਾ ਜਿਹਾ ਹੁੰਦਾ, ਉਹਨੂੰ ਮਾਣ ਦਾ ਭੌਰਾ, ਉੱਥੋਂ ਰਸ ਪ੍ਰਾਪਤ ਹੁੰਦਾ। ਸਤਿਗੁਰੂ ਦੇ ਚਰਨਾਂ ਦੀ ਜਿਹੜੀ ਧੂੜ ਹੈ, ਸਿੱਖ ਵਾਸਤੇ ਮਕਰੰਦ ਰਸ ਹੈ। ਲੁਭਤ ਹੋਏ ਮਨ ਮਧਕਰ ਲਪਟਾਨੇ ਹੈ, ਸਿੱਖ ਦਾ ਮਨ ਹੋ ਜਾਂਦਾ ਲੁਭਾਏ ਮਨ ਸਤਿਗੁਰਾਂ ਦੇ ਚਰਨਾਂ ਤੋਂ, ਭੌਰਾ ਬਣ ਕੇ ਲੰਪਟ ਹੋ ਜਾਂਦਾ, ਲਪਾਏ ਮਨ ਹੋ ਜਾਂਦਾ, ਚੰਬੜ ਜਾਂਦਾ, ਛੱਡਦਾ ਨਹੀਂ। ਜਿਹੜੇ ਸਿੱਖ ਨੂੰ ਸਤਿਗੁਰਾਂ ਦੇ ਚਰਨ ਦਿਸ ਪਏ, ਇੱਥੋਂ ਤੱਕ ਪਹੁੰਚ ਗਿਆ, ਫਿਰ ਉਹ ਚਰਨਾਂ ਨੂੰ ਛੱਡ ਨਹੀਂ ਸਕੇਗਾ। ਇਹੋ ਜਿਹੇ ਨੇ ਸਤਿਗੁਰੂ ਦੇ ਬੋਲ, ਸਤਿਗੁਰੂ ਦੇ ਚਰਨ। ਪਹਿਲੀ ਗੱਲ ਤੇ ਸਤਿਗੁਰਾਂ ਚਰਨ ਨੀ ਇਹ ਸ਼ਬਦ ਕਿਹਾ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਰ, ਚਿੱਤ ਚਰਨ ਨਾ, ਜਿਹਨੂੰ ਇਹ ਪ੍ਰਾਪਤ ਹੋ ਗਏ, ਜਿਹਦਾ ਪਿਆਰ ਬਣ ਗਿਆ, ਛੱਡ ਨਹੀਂ ਸਕੇਗਾ। ਅੰਮ੍ਰਿਤ ਨਿਧਾਨ ਪਾਨ ਐਨ ਇਸ ਰਸਕ ਹੋਏ, ਇਹ ਸਾਰੇ ਅੰਮ੍ਰਿਤਾਂ ਦਾ ਖਜ਼ਾਨਾ ਸਤਿਗੁਰੂ ਦੇ ਚਰਨ ਹਨ। ਇੱਥੋਂ ਗੁਰੂ ਦੇ ਚਰਨਾਂ ਵਿੱਚੋਂ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਨੇ। ਇਸ ਅੰਮ੍ਰਿਤ ਨਾਮ ਨਿਧਾਨ ਨੂੰ ਪਾਨ ਪੀਂਦਿਆਂ ਹੋਇਆਂ, ਪਾਨ ਕਰਦਿਆਂ ਹੋਇਆਂ ਐਨ ਇਸ ਰਸਕ ਹੋਏ, ਸਿੱਖ ਰਾਤ ਦਿਨ ਇਹਦਾ ਪ੍ਰੇਮੀ ਬਣ ਜਾਂਦਾ, ਰਸੀਆ, ਰਸਕ ਰਸੀਆ ਬਣ ਜਾਂਦਾ ਇਹਨਾਂ ਚਰਨਾਂ ਦਾ। ਅਤ ਉਨਮਤ, ਅਤਿਅੰਤ ਉਨਮਤ ਅਵਸਥਾ, ਮਸਤਾਂ ਵਾਲੀ ਅਵਸਥਾ, ਜਿੱਥੇ ਜਾ ਕੇ ਹਿਰਦਾ ਮਸਤ ਹੋ ਜਾਂਦਾ, ਸਮਾ ਜਾਂਦਾ, ਦੁਨੀਆਂ ਵੱਲੋਂ ਭੁੱਲ ਜਾਂਦਾ। ਭਾਈ ਨੰਦ ਲਾਲ ਨੂੰ ਦਸਮ ਪਾਤਸ਼ਾਹ ਕਹਿੰਦੇ, ਨੰਦ ਲਾਲਾ ਕਦੇ ਮੰਗਿਆ ਹੀ ਕੁਛ ਨਹੀਂ, ਕੁਛ ਮੰਗ ਤਾਂ ਸਹੀ ਸਾਨੂੰ ਦੇ ਕੇ ਖੁਸ਼ੀ ਹੋਏਗੀ। ਤਾਂ ਕਿਹਾ ਭਾਈ ਨੰਦ ਲਾਲ, ਮਹਾਰਾਜ ਹੁਣ ਮੰਗਾਂ ਨਹੀਂ ਰਹੀਆਂ। ਕਹਿੰਦੇ ਨਹੀਂ, ਮੰਗ ਕੁਛ। ਤਾਂ ਭਾਈ ਨੰਦ ਲਾਲ ਨੇ ਕਿਹਾ ਸੀ, ਕਲਗੀਧਰ ਪਾਤਸ਼ਾਹ ਤੇਰੀ ਗਲੀ ਵਿੱਚ ਦੀ ਲੰਘਦੇ ਹੋਏ ਮੰਗਤਿਆਂ ਨੂੰ ਪਾਤਸ਼ਾਹੀਆਂ ਨਹੀਂ ਚਾਹੀਦੀਆਂ, ਉਹ ਠੋਕਰਾਂ ਮਾਰ ਦਿੰਦੇ ਆ। ਗਦਾਏ ਕੂਏ ਤੁਰਾ ਮੈਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤੋ ਵਾ ਕਜ਼ ਕੁਲਾਹੀ ਨੇਸਤ। ਨਾ ਬਾਦਸ਼ਾਹ ਵਾਲਾ ਤਾਜ ਸਿਰ ਤੇ ਰੱਖਣ ਦੀ, ਨਾ ਹਕੂਮਤ ਕਰਨ ਦੀ ਤਮੰਨਾ ਰਹਿ ਜਾਂਦੀ ਆ। ਜੇ ਤੁੱਠੇ ਹੋ ਤੇ ਨੰਦ ਲਾਲ ਨੂੰ ਦੁਨੀਆਂ ਵੱਲੋਂ ਕਮਲਾ ਕਰ ਦਿਓ, ਆਪਣੇ ਦਰਸ਼ਨਾਂ ਦਾ ਸ਼ਦਾਈ ਬਣਾ ਦਿਓ। ਅਜੇ ਮੈਨੂੰ ਨੰਦ ਲਾਲ ਸਿਆਣਾ, ਕਵੀ, ਵਿਦਵਾਨ ਲੋਕ ਕਹਿ ਰਹੇ ਨੇ, ਮੈਨੂੰ ਕਹਿਣ ਨੰਦ ਲਾਲ ਕਮਲਾ ਹੋ ਗਿਆ। ਜਿਵੇਂ ਕਬੀਰ ਜੀ ਨੂੰ ਕਹਿੰਦੇ ਸੀ ਲੋਕ, ਲੋਕ ਕਹੇ ਕਬੀਰ ਬਹੁਰਾਨਾ, ਪਰ ਕਬੀਰ ਕਾ ਮਰਮ ਰਾਮ ਪਹਿਚਾਨਾ। ਕੌਣ ਦੱਸੇ ਲੋਕੋ ਤੁਸੀਂ ਪਾਗਲ ਹੋ, ਕਬੀਰ ਵਰਗਾ ਸਿਆਣਾ ਕਾਸ਼ੀ ਚ ਹੋਰ ਕੋਈ ਨਹੀਂ, ਪਰ ਤੁਸੀਂ ਉਹਨੂੰ ਕਮਲਾ ਕਹਿ ਰਹੇ ਹੋ। ਤਾਂ ਇਸ ਪ੍ਰਕਾਰ ਅਤ ਉਨਮਤ ਹਿਰਦੇ ਦੀ ਮਸਤੀ ਵਾਲੀ ਅਵਸਥਾ ਜਿੱਥੇ ਜਾ ਕੇ ਸੰਸਾਰ ਭੁੱਲ ਗਿਆ, ਆਨ ਗਿਆਨ ਬਿਸਰਾਨੇ, ਹੋਰ ਸੰਸਾਰੀ ਗਿਆਨ ਉਹਨਾਂ ਦੇ ਭੁੱਲ ਗਏ ਹਿਰਦੇ ਵਿੱਚੋਂ, ਹੋਰਨਾ ਗਿਆਨਾਂ ਧਿਆਨਾਂ 'ਚ ਕੋਈ ਖਿਆਲ ਨਹੀਂ ਰਿਹਾ। ਸਹਿਜ ਸਨੇਹ ਗੇ ਬਿਸਮ ਵਿਦੇ ਰੂਪ, ਸਹਿਜ ਮਾਨਸਿਕ ਅਡੋਲਤਾ ਸਨੇਹ ਲਗਾਤਾਰੀ ਪ੍ਰੇਮ ਗੁਰੂ ਦੇ ਚਰਨਾਂ ਨਾਲ ਗੇ ਘਰ ਬਣ ਗਿਆ ਹਿਰਦਾ, ਗੁਰੂ ਵਾਸਤੇ ਮੰਦਰ ਬਣ ਗਿਆ। ਬਿਸਮ ਵਿਦੇ ਰੂਪ, ਬਿਸਮਾਦਤਾ ਇੱਕ ਅਵਸਥਾ ਦਾ ਨਾਮ, ਬਿਸਮਨ ਬਿਸਮ ਭਏ ਬਿਸਮਾਦ, ਇਸ ਅਵਸਥਾ ਚਲੇ ਗਏ, ਅਸਚਰਜ ਅਵਸਥਾ ਨੂੰ ਕਿਹਾ ਜਾਂਦਾ। ਵਿਦੇਹ ਮੁਕਤ, ਦੇਹ ਦੀ ਨਾਲ ਸਾਰ ਨਹੀਂ ਰਹਿ ਗਈ, ਦੇਹ ਦੇ ਭੋਗਾਂ ਪਦਾਰਥਾਂ ਰਸਾਂ ਨਾਲ ਕੋਈ ਮਤਲਬ ਨਹੀਂ ਰਹਿ ਗਿਆ। ਸਵਾਂਤ ਬੂੰਦ ਗਤ ਸੀਪ ਸੰਪਟ ਸਮਾਨੇ ਹੈ, ਜਿਵੇਂ ਇੱਕ ਸਿਪ ਹੁੰਦੀ ਹੈ ਉਹਦੇ ਵਿੱਚ ਸਵਾਂਤੀ ਬੂੰਦ ਡਿੱਗਦੀ ਹੈ, ਜਦੋਂ ਮੀਂਹ ਵਰਦਾ ਨਾ ਕਦੇ ਕਦਾਈ ਕਿਤੇ ਕਿਸੇ ਗਿੱਦੜ ਦੇ ਸਿਰ 'ਚ ਡਿੱਗੇ ਹਲਕਾ ਹੋ ਜਾਂਦਾ, ਬੇਰੀ 'ਤੇ ਡਿੱਗੇ ਕਪੂਰ ਬਣਦਾ, ਸੱਪ ਦੇ ਸਿਰ 'ਤੇ ਡਿੱਗੇ ਅਤੇ ਉੱਥੇ ਮਣੀ ਪੈਦਾ ਹੁੰਦੀ ਹੈ, ਹਾਥੀ ਦੇ ਮੱਥੇ 'ਤੇ ਡਿੱਗੇ ਅਤੇ ਉੱਥੇ ਗਜ ਮੋਤੀ ਪੈਦਾ ਹੁੰਦਾ ਹੈ। ਸਿਪ ਵਿੱਚ ਡਿੱਗੀ ਬੂੰਦ ਸਵਾਂਤੀ, ਅਤੇ ਜਿਹੜੀ ਉਹ ਸਿਪ ਹੈ ਨਾ ਉਹ ਫਿਰ ਬੰਦ ਹੋ ਜਾਂਦੀ ਹੈ, ਸੰਪਟ ਜਿਵੇਂ ਡੱਬਾ ਬਣਦਾ, ਇਸ ਤਰ੍ਹਾਂ ਉੱਥੇ ਫਿਰ ਉਹ ਮੋਤੀ ਬਣਦਾ। ਤਾਂ ਇਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਦੇ ਪਾਸੋਂ ਸ਼ਬਦ ਨਾਮ ਦੀ ਜਿਹੜੀ ਸਵਾਂਤੀ ਬੂੰਦ ਪ੍ਰਾਪਤ ਕਰਕੇ ਮਨ ਆਪਣਾ ਸੀਪ ਸਿਪ ਬਣਾ ਲਿਆ, ਸੰਪਟ ਡੱਬੇ ਵਰਗਾ, ਤਾਂ ਇਸ ਤਰ੍ਹਾਂ ਸਾਂਭ ਲਿਆ ਗੁਰੂ ਦੇ ਬਚਨ ਨੂੰ। ਗੁਰੂ ਦੇ ਬਚਨ ਨੂੰ ਸਾਂਭਣ ਦਾ ਕੀ ਮਾਨਤਾ, ਕੱਲ ਦੀਵਾਨ 'ਚ ਬੇਨਤੀ ਕਰਾਂਗਾ। ਚਰਨ ਸਰਨ ਗੁਰ ਸੁਖ ਸਾਗਰ ਕਟਾਸ਼ ਕਰ, ਸਤਿਗੁਰੂ ਮਹਾਰਾਜ ਦੀ ਮਿਹਰ ਦੀ ਕਿਰਪਾ ਕਟਾਕਸ਼ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਚਰਨਾਂ ਦੀ ਸ਼ਰਨ ਵਿੱਚ ਆਏ, ਇਹਨੂੰ ਸੁੱਖਾਂ ਦਾ ਸਾਗਰ ਮੰਨ ਲਿਆ ਹੈ, ਪਤਾ ਲੱਗ ਚੁੱਕਾ ਹੈ ਵੀ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਸੁੱਖਾਂ ਦਾ ਸਾਗਰ ਹੈ। ਸਤਿਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਹ ਦਾਤ ਪ੍ਰਾਪਤ ਹੋਈ, ਮੁਕਤਾ ਮਹਾਂਤ ਹੋਏ ਅਨੂਪ ਰੂਪ ਠਾਨੇ ਹੈ, ਅਨੂਪ ਲਾਸਾਨੀ ਰੂਪ ਧਾਰਨ ਕਰ ਲਿਆ ਸਿੱਖ ਦੇ ਹਿਰਦੇ ਨੇ, ਮੁਕਤ ਹੋ ਗਿਆ ਹੈ, ਮਹੰਤ ਬਣ ਗਿਆ ਸੰਸਾਰ ਵਿੱਚੋਂ ਮਹਾਂਤ। ਜਿਹੜਾ ਇਹ ਮਨੁੱਖ ਦੇਹ ਹੈ ਸਾਰੀ ਕੁਦਰਤ ਵਿੱਚੋਂ ਇਹਨੂੰ ਕਿਹਾ ਜਾਂਦਾ ਉੱਤਮ ਦੇਹੀ, ਪਰ ਮਨੁੱਖਤਾ ਦੇ ਵਿੱਚੋਂ ਜਿਹੜਾ ਉੱਤਮ ਹੈ ਕੌਣ ਹੈ, ਸੰਤ। ਉੱਤਮ ਸੰਤ ਭਲੇ ਸੰਜੋਗੀ, ਇਸ ਯੁੱਗ ਮੈਂ ਪਵਿੱਤ ਪੁਨੀਤ, ਜਾਤ ਅਕਾਰਥ ਜਨਮ ਪਦਾਰਥ ਕਾਜ ਬਾਦਰ ਹੈ ਜੀਤ। ਜਿਹੜਾ ਕੱਚ ਦੇ ਬਦਲੇ ਜਾ ਰਿਹਾ ਸੀ ਮਨੁੱਖਾ ਜਨਮ, ਉਹਨਾਂ ਜਿੱਤ ਲਿਆ, ਇਸ ਕਰਕੇ ਉਹ ਸੰਤ ਉੱਤਮ ਨੇ। ਇਸ ਤਰ੍ਹਾਂ ਦੀ ਅਵਸਥਾ ਸਿੱਖ ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚੋਂ ਪ੍ਰਾਪਤ ਹੋਈ ਅਤੇ ਉਹ ਦੁਨੀਆਂ ਵਿੱਚੋਂ ਉੱਤਮ ਹੋ ਗਿਆ, ਮਹਾਂਤ ਮਹੰਤ ਹੋ ਗਿਆ, ਮਹਾਨ ਹੋ ਗਿਆ। ਭੁੱਲਾ ਚੁੱਕਾ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ, ਸਤਿਗੁਰਾਂ ਦਾ, ਆਪ ਸਮੁੱਚੀ ਸੰਗਤ ਦਾ, ਸਰੋਤਾ ਜਨਾਂ ਦਾ, ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੰਤਕਾਰ ਜੋ ਭਾਈ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਜਿਨ੍ਹਾਂ ਨੇ ਚੱਲ ਲਈ ਲੜੀਵਾਰ, ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਆਪ ਸੰਗਤਾਂ ਨੂੰ ਸਰਵਣ ਕਰਾਈ ਹੈ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਸੁਖਵਿੰਦਰ ਸਿੰਘ ਜੀ ਪਟਿਆਲੇ ਵਾਲਿਆਂ ਦੇ ਰਾਗੀ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ। ਗੈਲਰੀ ਦੇ ਵਿੱਚ ਵੀ ਦੀਵਾਨ ਸਜੇ ਹਨ। ਜਿਹੜੀ ਸੰਗਤ ਬਾਹਰੋਂ ਆ ਰਹੀ ਹੈ ਉਹਨੂੰ ਬੇਨਤੀ ਹੈ ਤੁਸੀਂ ਗੈਲਰੀ ਵਿੱਚ ਆਣ ਕੇ ਮੱਥਾ ਟੇਕਣ ਨਾਲੇ ਗੁਰਬਾਣੀ ਦੇ ਪਾਠ ਸਰਵਣ ਕਰਨੇ ਨੇ। ਸੰਤ ਬਾਬਾ ਉਜਾਗਰ ਸਿੰਘ ਦੌਦਰ ਵਾਲੇ, ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਦਰਬਾਰ ਵਿੱਚ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ, ਬਾਣੀ ਪੜਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ, ਅਤੇ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਪਟਿਆਲੇ ਵਾਲਿਆਂ ਦਾ ਜੱਥਾ, ਤਿੰਨਾਂ ਦਾ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਮਹਾਰਾਜ ਸਿੰਘ ਅਤੇ ਨੌਜਵਾਨ ਯੂਥ ਵੱਲੋਂ ਹੁਣ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ। ਜਿਹੜੀ ਸੰਗਤ ਮੱਥਾ ਟੇਕਣ ਵਾਸਤੇ ਆ ਰਹੀ ਉਹਨੂੰ ਬੇਨਤੀ ਹੈ, ਉੱਥੇ ਗੈਲਰੀ ਦੇ ਵਿੱਚ ਪ੍ਰਕਾਸ਼ ਕੀਤਾ ਹੈ, ਉੱਥੇ ਵੀ ਦੀਵਾਨ ਚੱਲਦੇ ਹਨ। ਆਪ ਸੰਗਤਾਂ ਨੇ ਉੱਥੇ ਮੱਥਾ ਟੇਕ ਕੇ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸਾਚ ਸਾਖੀਏ, ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਸਿੱਖ ਨੇ ਕੋਈ ਵੀ ਕਾਰਜ ਕਰਨਾ ਹੈ, ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਨ ਵਾਸਤੇ ਕਾਰਜ ਦੀ ਆਰੰਭਤਾ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਨੇ। ਹੁਣ ਆਨੰਦ ਕਾਰਜ ਦੀ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਲੜਕਾ ਲੜਕੀ ਖੜ੍ਹੇ ਹੋਣਗੇ, ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਬੈਠੀ ਰਹੇਗੀ। ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ,

ਜੀ ਕੀ ਏਕਾ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾ।

यो गोरकियो बंधानी प्रगटियो ज्योत सहज सुख सोभा।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਸੁਭਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਆਪ ਜੀ ਨੂੰ ਕੀਰਤਨ ਸਿੰਘ ਸਰਵਣ ਕਰਾਉਣਗੇ। ਆਓ ਬੜੇ ਪਿਆਰ ਨਾਲ ਹੁਣ ਲਾਵਾਂ ਦਾ ਪਾਠ ਸਰਵਣ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਾਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ।

ਜਗਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ।

ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ।

ਪ੍ਰਭ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ

ਪ੍ਰਭ ਮਨ ਸਹਿਜ ਪਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੈ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੈ ਚੌਥੀ ਲਾਵੈ

ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹਾਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਖੰਭ ਵੀ ਕਾਂਦੜੇ ਜੇ ਲਹਾਂ ਕਿੰਨਾ ਸਾਮੀ ਤੋਲ ਤਨ ਜੜਾਈ ਆਪਣਾ ਲਾਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ

ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ।

ਹਉਂ ਹਰ ਕਾ ਸਦ ਬਲ ਹਾਰਨਾ ਜਿਤ ਸੇਵਿਆ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਾ

0: ਸੋਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ, ਸਲੋਕ ਮਹੱਲਾ ਤੀਜਾ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਹੁਣ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ, ਤਿੰਨਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤੇ ਮਾਂ ਬਾਪਾਂ ਅਨੁਸਾਰ ਬੇਟੀ ਨਵੀਤ ਕੌਰ ਅਤੇ ਬੇਟਾ ਰਣਵੀਰ ਸਿੰਘ ਦੇ ਸ਼ੁਭ ਆਨੰਦ ਕਾਰਜ ਪੂਰਨ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਕਾਰਜ ਸੰਪੂਰਨ ਹੋਏ ਨੇ। ਨਾਲ ਹੀ ਅਸੀਂ ਧੰਨਵਾਦੀ ਹਾਂ ਬਾਬਾ ਪਰਮਜੀਤ ਸਿੰਘ ਹੋਣਾ ਦੇ ਅਤੇ ਕੈਲਗਰੀ ਦੇ ਸਿੰਘ ਵੀਰਾਂ ਨੇ ਜਿਨ੍ਹਾਂ ਨੇ ਕੀਰਤਨ ਦੀ ਰਸਮ ਨਿਭਾਈ। ਬੇਟਾ ਰਣਵੀਰ ਦਾ ਪਰਿਵਾਰ ਜੋ ਬਿਨੀਪੈਕ ਤੋਂ ਸਪੈਸ਼ਲ ਇੱਥੇ ਪਹੁੰਚੇ ਨੇ, ਅਸੀਂ ਕੈਲਗਰ ਦੀ ਸਮੂਹ ਸੰਗਤ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਨਾਲੇ ਉਹਨਾਂ ਨੂੰ ਸਾਰਿਆਂ ਦਾ ਨਿੱਘਾ ਸਵਾਗਤ ਆ ਵੀ ਉਹ ਸਾਡੇ ਘਰ ਪਹੁੰਚੇ ਨੇ। ਅਕਾਲ ਪੁਰਖ ਮਹਾਰਾਜ ਦੇ ਚਰਨਾਂ 'ਚ ਬੇਨਤੀ ਆ ਵੀ ਪਰਿਵਾਰ ਦੇ ਮੇਰ ਸਿਰ 'ਤੇ ਮੇਰਾਂ ਭਰਿਆ ਹੱਥ ਰੱਖੇ, ਦੋਨੋਂ ਹੀ ਪਰਿਵਾਰਾਂ ਵਿੱਚ ਪਿਆਰ ਇਤਫਾਕ ਹਮੇਸ਼ਾ ਬਣਿਆ ਰਹੇ। ਦੋਨੋਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਧੀ ਰਾਣੀ ਰਵਨੀਤ ਕੌਰ ਦੇ ਪਿਤਾ ਜੀ ਸਰਦਾਰ ਜਿੰਦਰ ਸਿੰਘ ਅਤੇ ਮਾਤਾ ਜਸਵੀਰ ਕੌਰ, ਭੈਣ ਗੁਰਲੀਨ ਕੌਰ ਅਤੇ ਉਹਨਾਂ ਦੇ ਘਰੋਂ ਹਰਵੀਰ ਸਿੰਘ ਅਤੇ ਬੇਟਾ ਕਰਮਵੀਰ ਸਿੰਘ ਇਸੇ ਹੀ ਗੁਰੂ ਘਰ ਦੇ ਵਿੱਚ ਹਮੇਸ਼ਾ ਸੇਵਾ ਨਿਭਾਉਂਦੇ ਰਹਿੰਦੇ ਨੇ। ਗੁਰੂ ਘਰ ਦੇ ਜਿੰਨੇ ਵੀ ਕਾਰਜ ਹੁੰਦੇ ਨੇ ਮੂਹਰੇ ਸੰਗਤ ਦੇ ਅੱਗੇ ਲੱਗ ਕੇ ਸੇਵਾ ਕਰਦੇ ਨੇ। ਕਦੇ ਵੀ ਗੁਰੂ ਘਰ ਦੇ ਕਿਸੇ ਵੀ ਕਾਰਜ ਵਿੱਚੋਂ ਇਹਨਾਂ ਨੇ ਨਾਂਹ ਨਹੀਂ ਕੀਤੀ। ਮਹਾਰਾਜ ਦੀ ਬੜੀ ਅਪਾਰ ਕਿਰਪਾ ਆ। ਜੇ ਆਪਾਂ ਗੱਲ ਕਰੀਏ ਬੇਟੇ ਹਰਵੀਰ ਦੀ, ਹਰਵੀਰ ਇਸ ਘਰ ਦਾ ਜਵਾਈ ਆ ਅਤੇ ਤੁਸੀਂ ਪਹਿਲੀ ਵਾਰ ਦੇਖਿਆ ਹੋਊਗਾ ਵੀ ਘਰ ਦਾ ਪ੍ਰਾਹੁਣਾ ਆਨੰਦ ਕਾਰਜ ਦੀਆਂ ਰਸਮਾਂ ਨਿਭਾਉਂਦਾ ਹੋਵੇ। ਜੋ ਆਨੰਦ ਕਾਰਜ ਕਰਾ ਰਹੇ ਸੀ, ਜੋ ਗੱਭੇ ਸਿੰਘ ਬੈਠਾ ਸੀ ਉਹ ਹਰਵੀਰ ਸਿੰਘ ਸੀ। ਬੇਟੇ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਆਪਣਾ ਜਿੱਥੇ ਫਰਜ਼ ਵੀ ਸਮਝਿਆ ਅਤੇ ਨਾਲ ਗੁਰੂ ਘਰ ਵਿੱਚ ਜੋ ਸੇਵਾ ਨਿਭਾਉਂਦਾ ਉਹਦਾ ਫਰਜ਼ ਵੀ ਨਿਭਾਇਆ। ਬੇਟੇ ਦਾ ਬਹੁਤ ਬਹੁਤ ਧੰਨਵਾਦ। ਰਮਨੀਤ ਕੌਰ ਧੀ ਦਾ ਅਸੀਂ ਪਿਆਰ ਨਾਲ ਨੀਤੂ ਵੀ ਕਹਿੰਦੇ ਹਾਂ। ਬੜੀ ਹੀ ਪਿਆਰੀ ਧੀ ਆ, ਬੜੇ ਠੰਡੇ ਸੁਭਾਅ ਦੀ ਆ। ਹਮੇਸ਼ਾ ਜਦੋਂ ਵੀ ਮੂਹਰੇ ਆਉਂਦੀ ਆ ਫਤਿਹ ਗਜਾਉਣੀ ਆ ਤਾਂ ਹਮੇਸ਼ਾ ਚਿਹਰੇ 'ਤੇ ਮੁਸਕਰਾਨ ਹੁੰਦੀ ਆ, ਹੱਸ ਕੇ ਗੱਲ ਕਰਦੀ ਆ। ਪੁੱਤ ਇਹੀ ਚੀਜ਼ ਤੂੰ ਆਪਦੇ ਸਹੁਰੇ ਘਰ ਵੀ ਲੈ ਕੇ ਜਾਣੀ ਆ। ਹਮੇਸ਼ਾ ਜਿੱਦਾਂ ਤੂੰ ਕੈਲਗਰੀ ਦੀ ਸੰਗਤ 'ਚ ਪਿਆਰ ਬਣਾਇਆ ਉੱਥੇ ਵੀ ਇਸੇ ਤਰ੍ਹਾਂ ਪਿਆਰ ਪਿਆਉਣਾ। ਬੜਾ ਔਖਾ ਹੁੰਦਾ ਆ ਧੀਆਂ ਨੂੰ ਤੋਰਨਾ। ਮੈਂ ਅਕਸਰ ਇਹ ਗੱਲ ਕਿਹਾ ਕਰਦਾ ਹਾਂ ਵੀ ਜਦੋਂ 24-25 ਸਾਲ ਪਹਿਲਾਂ ਮੈਂ ਕੈਲਗਰੀ ਵਿੱਚ ਆਇਆ ਤਾਂ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਸੰਗਤ ਨਾਲ ਜ਼ਿਆਦਾ ਆਉਣ ਜਾਣ ਹੋਇਆ ਤਾਂ ਇਹ ਬੱਚੇ ਸਾਰੇ ਛੋਟੇ ਸੀ। ਜਿੱਥੇ ਪਰਿਵਾਰ ਨੇ ਧੀ ਤੋਰਨੀ ਆ ਪਰ ਗੁਰੂ ਘਰ ਦੀ ਸੰਗਤ ਨਾਲ ਵੀ ਇਹਨਾਂ ਬੱਚਿਆਂ ਦਾ ਬਹੁਤ ਪਿਆਰ ਬਣਿਆ। ਕਿਉਂਕਿ ਭਾਈ ਅਵਤਾਰ ਸਿੰਘ ਦੁੱਗਲ ਭਾਜੀ ਹੋਏ ਜਾਂ ਦੂਸਰੇ ਸਿੰਘ ਹੋਏ, ਕਿਉਂਕਿ ਅਸੀਂ ਇਹਨਾਂ ਦੇ ਬਹੁਤ ਨੇੜੇ ਵਿਚਰੇ ਹਾਂ, ਇਹਨਾਂ ਦੀਆਂ ਕਲਾਸਾਂ ਲਾਉਣੀਆਂ। ਇਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਇਹੀ ਚੀਜ਼ ਹੁੰਦੀ ਸੀ ਵੀ ਤੁਹਾਡੀਆਂ ਧੀਆਂ ਨਹੀਂ ਸਾਡੀਆਂ ਧੀਆਂ ਆ। ਜਦੋਂ ਵੀ ਧੀ ਜਾਂਦੀ ਆ ਜਿੰਨਾ ਕੁ ਪਰਿਵਾਰ ਦੇ ਉੱਤੇ ਬੋਝ ਬਣਦਾ ਆ ਜਾਂ ਕਹਿ ਲਓ ਪਰਿਵਾਰ ਨੂੰ ਔਖਾ ਹੁੰਦਾ ਧੀ ਨੂੰ ਤੋਰਨਾ, ਉਨਾ ਹੀ ਗੁਰੂ ਘਰ ਦੇ ਸੇਵਾਦਾਰਾਂ ਲਈ ਵੀ ਬਹੁਤ ਔਖਾ ਆ ਆਪਣੀਆਂ ਧੀਆਂ ਨੂੰ ਤੋਰਨਾ, ਕਿਉਂਕਿ ਉਹਨਾਂ ਨਾਲ ਵੀ ਸਾਡਾ ਕਿਤੇ ਮਾਂ ਪਿਓ ਵਾਲਾ ਰਿਸ਼ਤਾ ਬਣ ਜਾਂਦਾ ਆ। दुनिया का जस्तूरा धियां ने जाना ही हुंदा आ, पर परमात्मा हमेशा इन्हां नूं चढ़दी कला विच रखे, इसे तरह ही हसदियां खेड़दियां हमेशा रहन। परिवार वल्लों आए हुए सारे ही सज्जन मित्रां दा बहुत बहुत धन्नवाद। नाल ही असीं स्पैशल धन्नवाद करदे आं एम पी सुख धालीवाल जो बीची तो स्पैशल इस प्रोग्राम विच पहुंचे ने। गुरु घर वल्लों उन्हां नूं जीआं आख्या जांदा ते बहुत बहुत धन्नवाद, तुसीं आपदे कीमती समय विचों समां कढ के गुरु घर विच पहुंचे ते इस ब्याह दे विच हाजरी लवाई। दस उन्हां नूं बेनती करूंगा कि वह दो मिनट लई स्टेज दे उत्ते आके परिवार नूं वधाई दा संदेश देण। वाहिगुरू जी का खालसा, वाहिगुरू जी की फतेह।
2: वाहिगुरू जी का खालसा, वाहिगुरू जी की फतेह। सारे नाल पहला तो मैं रमनीत जीतु बेटे ते नाल ही अपने रणबीर तां दोहां नूं दा ब्योता जीवन च जिया कहना, वेलकम टू द ब्यूटीफुल पार्ट्स ऑफ योर लाइफ टूगैदर। आई विश यू द वेरी बेस्ट मूविंग फॉरवर्ड एंड विश यू मैनी मैनी मूवमेंट्स ऑफ लव हैप्पीनेस टूगैदर। तो चढ़दी कला च तुसीं रहो, सानू खुशी हुंदी है क्योंकि जिस तरह भाई जी हरपाल साहब ने कहा भी साड़ी बच्ची है तो साड़ी तो अपनी बच्ची साढ़े हत्थां च जिहड़ी आ उह पैदा हुई तो वड्डी हुई है, क्योंकि माण भी है क्योंकि कई रिश्तेदारियां असी ब्लड के तौर पर जिहड़े ने वह रिश्तेदारियां हुंदियां, कई असी रिश्तेदारियां पैदा करते हैं। जिहड़ी मेरा इस परिवार ना जिहड़ा रिश्ता वह साढ़े बहुत ही सत्कारयोग डायरेक्टर प्रोफेसर निर्मल सिंह गरेवाल बैठे इन्हां करके जिहड़ा वह रिश्ता पिया, और जदों भी जिथे भी देखिया लोड़ पई आ तां रजिंदर जी नूं असीं प्यार नाल मनजीत कहने आ, और जसवीर ये हमेशा जिहड़ा हैगा इन्हां ने मेरा मेरी जिंदगी मेरे परिवार की जिंदगी च हमेशा जिहड़ा हैगा वह एक अंग बन के जिहड़ा हैगा वह मूहरे होके अगे आए आ। तो अज मैनूं बहुत खुशी आ ते मैं इस दोहां वल्लों जसवीर वल्लों अपने मनजीत रजिंदर ढाडे वल्लों और समूह गरेवाल परिवार वालों बीबी सरदारनी सुरजीत कौर वालों जिथे बेटे नूं अपने परिवार च जीआं कहना, इस तरह साढ़े बहुत ही सत्कारयोग भैन जी करमजीत कौर और बहुत ही सत्कारयोग वीर जी सरदार जगतार सिंह ते समूह मान परिवार नूं गरेवाल परिवार दे विच जीआं भी कहना और दोनों परिवारों नूं मुबारकबाद भी देना। जो मैं इत्थे आया देखिया तो रणवीर दे मामी जी जिहड़े आ ते मामा जी ये साढ़े ऑटवाई ने बड़ा प्यार है क्योंकि यह भी पॉलिटिक्स के सैम भी काफ़ी इनवॉल्व रही है ने मामी जी। तो ये मैं देखता भी किदा तुसी देखो आंकड़े जड़े बन जाते हैं। तो ये अज मैं जिते इन्हों प्यार दिता बधाई दिती आ ये चढ़दी कला च रहन, तुसी सारे चल के आए माण बधाया साढ़े बच्चों का प्यार बधाया, तुहाडा तह दिलों धन्यवाद। और मैं बड़ा खुशी सी प्राउड महसूस हुंदा सी जदों अपने बच्चे जिहड़े इत्थों असीं पैदा कीते आ उह कीर्तन करदे आ आनंद कारज दी जिहड़ी उन्होंने सेवा जिहड़ी उह निभाई कीर्तन दी। सो ये सानू उत्साह भी मिलता होर बच्चों भी, तुसीं काफ़ी आ जंग बच्चे आए हुए हो तो मैं तुहानू सारिआं नू जिहड़ीआं ने बेस्ट विशेज दिंदा क्योंकि तुसीं साडी जिहड़ी आ उह स्ट्रेंथ हो, तुसीं साडीआं जड़ां अगले आने वाले सेंचुरी दे विच तुसीं कैनेडा नू लैके जाणा।

ਬਹੁਤ ਬਹੁਤ ਧੰਨਵਾਦ ਸੁਖ ਧਾਲੀਵਾਲ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਅਸੀਂ ਧੰਨਵਾਦੀ ਹਾਂ ਸਾਡੇ ਕੈਲਗਰੀ ਦੇ ਐਮ ਪੀ ਦਵਿੰਦਰ ਸਿੰਘ ਗਿੱਲ, ਜਸਰਾਜ ਸਿੰਘ ਹੱਲਣ ਅਤੇ ਅਮਰਪ੍ਰੀਤ ਸਿੰਘ ਗਿੱਲ, ਉਹ ਪਹਿਲਾਂ ਹਾਜ਼ਰੀ ਲਵਾ ਕੇ ਜਾ ਚੁੱਕੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਗੁਰੂ ਘਰ ਦੇ ਸਮੂਹ ਸੇਵਾਦਾਰ, ਸਮੂਹ ਸਾਧ ਸੰਗਤ ਵੱਲੋਂ ਦੋਨੋਂ ਹੀ ਪਰਿਵਾਰਾਂ ਨੂੰ ਅਤੇ ਦੋਨੋਂ ਹੀ ਬੱਚਿਆਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਘਰ ਦੀ ਮਰਿਆਦਾ ਅਨੁਸਾਰ ਹਾਲ ਦੇ ਵਿੱਚ ਸਿਰਫ ਦੋਨੋਂ ਹੀ ਬੱਚਿਆਂ ਦੇ ਮਾਤਾ ਪਿਤਾ ਸ਼ਗਨ ਕਰਨਗੇ, ਬਾਕੀ ਸ਼ਗਨ ਦੀ ਰਸਮ ਬਾਹਰ ਹੋਊਗੀ। ਜਦੋਂ ਆਪਾਂ ਦਰਬਾਰ ਦੇ ਵਿੱਚੋਂ ਜਾਣਾ ਹੈ, ਕਿਸੇ ਨੇ ਵੀ ਮਹਾਰਾਜ ਵੱਲ ਪਿੱਠ ਨਹੀਂ ਕਰਨੀ, ਅਤੇ ਜ਼ਿਆਦਾਤਰ ਹੁੰਦਾ ਆ ਵੀ ਆਪਾਂ ਜਦੋਂ ਸਮਾਪਤੀ ਹੁੰਦੀ ਆ ਖੜ੍ਹ ਕੇ ਗੱਲਾਂ ਕਰਨ ਲੱਗ ਜਾਂਦੇ ਹਾਂ, ਪਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਦੀਵਾਨ ਨੇ ਉਹ ਲਗਾਤਾਰ ਚੱਲਦੇ ਨੇ। ਆਪਣੇ ਤੋਂ ਬਾਅਦ ਜਦੇ ਹੀ ਢਾਡੀ ਸਿੰਘਾਂ ਨੇ ਵੀ ਦੀਵਾਨ ਸ਼ੁਰੂ ਕਰ ਲੈਣਾ, ਕਿਸੇ ਨੇ ਵੀ ਆਵਾਜ਼ ਉੱਚੀ ਵਿੱਚ ਗੱਲ ਨਹੀਂ ਕਰਨੀ, ਬੜੇ ਹੀ ਆਰਾਮ ਨਾਲ ਮਹਾਰਾਜ ਨੂੰ ਸਿਰਦਾ ਕਰਕੇ ਬਾਹਰ ਜਾਣਾ ਆ ਅਤੇ ਗੁਰੂ ਦੀ ਦੇਖ ਪ੍ਰਾਪਤ ਕਰਨੀ ਆ। ਇੱਕ ਵਾਰ ਫਿਰ ਕੈਲਗਰੀ ਦੇ ਸਮੂਹ ਸੰਗਤ, ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਸਾਰੇ ਹੀ ਧੀਆਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਪੁੱਤ, ਹਮੇਸ਼ਾ ਤੁਸੀਂ ਹੱਸਦੀਆਂ ਖੇਡਦੀਆਂ ਆਵੋ, ਸਾਨੂੰ ਖੁਸ਼ੀ ਹੁੰਦੀ ਹੈ ਪੁੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ ਜੀ, ਆਪਣੇ ਕੋਲ ਭਾਈ ਜਸਵੀਰ ਸਿੰਘ, ਜਸਪ੍ਰੀਤ ਸਿੰਘ ਮਾਣੂਕੇ ਹੁਣ ਆਪਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ, ਜਸਪ੍ਰੀਤ ਸਿੰਘ ਮਾਣੂਕੇ। ਅਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ ਨੂੰ, ਬਾਬਾ ਪਰਮਜੀਤ ਸਿੰਘ ਅਤੇ ਬਾਬਾ ਲਖਵਿੰਦਰ ਸਿੰਘ ਉਹਨਾਂ ਨੂੰ, ਕਿ ਗੁਰੂ ਘਰ ਦੀ ਬਖਸ਼ ਅਨੁਸਾਰ ਦੋਨੋਂ ਹੀ ਬੱਚਿਆਂ ਨੂੰ ਸਰੋਪੇ ਦੀ ਦਾਤ ਭੇਟ ਕਰਨ ਜੀ। ਬਾਬਾ ਲਖਵਿੰਦਰ ਸਿੰਘ ਜੀ, ਬਾਬਾ ਪਰਮਜੀਤ ਸਿੰਘ ਅਤੇ ਨਾਲ ਉਹਨਾਂ ਦੇ ਬਾਬਾ ਅਵਤਾਰ ਸਿੰਘ ਹੁਣੀ ਜਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ।

0: ਬੜਾ ਬੁਲੰਦ ਹੁੰਦਾ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਆਓ ਸਾਰੀ ਸੰਗਤ ਜਿੰਨੇ ਆਪਾਂ ਇਸ ਵਿਆਹ ਦੀ ਖੁਸ਼ੀ ਦੇ ਮੌਕੇ ਤੇ ਗੁਰੂ ਦੀ ਗੋਦ ਅੰਦਰ ਸਜੇ ਹਾਂ, ਸਾਰੀ ਸੰਗਤ ਗੁਰਫਤਿਹ ਦੇ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਬਾਂਝੀ ਨਾ ਰਹਿ ਜਾਵੇ, ਗੁਰੂ ਨੂੰ ਝੁਕਾਓ ਸੀਸ, ਗੱਜ ਗਜਾਓ, ਆਖੋ ਜੀ
2: ਵਾਹਿਗੁਰੂ ਜੀ ਕਾ ਖਾਲਸਾ
3: ਵਾਹਿਗੁਰੂ ਜੀ ਕੀ ਫਤਿਹ।
1: ਆਓ ਸਤਿਗੁਰੂ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਦੋ ਪਰਿਵਾਰਾਂ ਦਾ ਮਿਲਾਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਹੋਇਆ। ਅਤਿ ਸਤਿਕਾਰਯੋਗ ਪਰਿਵਾਰ ਸਰਦਾਰ ਭਾਈ ਜਗਤਾਰ ਸਿੰਘ, ਬੀਬੀ ਕਰਮਜੀਤ ਕੌਰ, ਤਿੰਨਾਂ ਦੇ ਸਪੁੱਤਰ ਭਾਈ ਰਣਵੀਰ ਸਿੰਘ ਦਾ ਸ਼ੁਭ ਆਨੰਦ ਕਾਰਜ, ਸਰਦਾਰ ਰਜਿੰਦਰ ਸਿੰਘ, ਬੀਬੀ ਜਸਵੀਰ ਕੌਰ, ਤਿੰਨਾਂ ਦੀ ਲੜਕੀ ਰਮਨੀਤ ਕੌਰ ਦੇ ਨਾਲ ਗੁਰੂ ਦੀ ਗੋਦ ਅੰਦਰ ਹੋਇਆ। ਆਓ ਜਿੰਨੇ ਵੀ ਆਪਾਂ ਇਸ ਵਿਆਹ ਦੀ ਆਨੰਦ ਕਾਰਜ ਦੀ ਖੁਸ਼ੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਜੁੜੇ ਹਾਂ। ਸਾਰੀ ਸੰਗਤ ਵੱਡਿਆਂ ਭਾਗਾਂ ਵਾਲਿਆਂ ਤੇ ਬੇਨਤੀ ਪ੍ਰਵਾਨ ਕਰਿਓ, ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਸਜੇ ਹੋਏ ਹਾਂ, ਆਪਣੀਆਂ ਗੱਲਾਂ ਤੋਂ ਸੰਕੋਚ ਕਰਿਓ। ਸਾਨੂੰ ਪਤਾ ਹੋਵੇ ਕਿ ਅਸੀਂ ਦੀਨ ਅਤੇ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਖਿਦਮਤ ਦੇ ਅੰਦਰ ਬੈਠੇ ਹੋਏ।

0: ਬਹਾਰ ਹੈ ਹੋਇਆ ਫਿਰਦਾ ਸ਼੍ਰੀ ਕੱਪ ਬਾਪਰ ਹੈ
1: ਸ਼੍ਰੀ ਚੇਰੀਆਂ ਤੇ ਅਜਬ ਬਹਾਰ ਹੈ ਹੋਇਆ ਫਿਰਦਾ ਸ਼੍ਰੀ ਕੱਪ ਬਾਪਰ ਹੈ
0: ਸ਼੍ਰੀ ਚੇਰੀਆਂ ਤੇ ਅਜਬ ਬਹਾਰ ਹੈ ਹੋਇਆ ਫਿਰਦਾ

0: ਆਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਦੋਹਾਂ ਪਰਿਵਾਰਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਆਓ ਹੁਣ ਅਗਲਾ ਸਮਾਂ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਪਰਮਜੀਤ ਸਿੰਘ ਜੀ, ਉਹਨਾਂ ਪਾਸੋਂ ਸਰਵਣ ਕਰੋ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਸਪ੍ਰੀਤ ਸਿੰਘ ਜੀ ਮਾਣੂਕੇ, ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ, ਤਿੰਨਾਂ ਦਾ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਵਿਆਹ ਦੇ ਸਮਾਗਮਾਂ ਦੀ ਇੱਥੇ ਸਾਰੀ ਸਮਾਪਤੀ ਹੈ। ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਚੁੱਕੀ ਹੈ, ਗੁਰੂ ਕਾ ਲੰਗਰ ਬਾਹਰ ਤਿਆਰ ਹੈ, ਉੱਥੇ ਤੁਸੀਂ ਛਕਣਾ ਹੈ ਟੈਂਟ ਵਿੱਚ, ਨਾਲੇ ਉੱਥੇ ਤੁਸੀਂ ਸ਼ਗਨ ਪੈਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ, ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਆਪਾਂ ਗੱਲਾਂ ਨਹੀਂ ਕਰਨੀਆਂ, ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਆਪਾਂ ਗੁਰੂ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ, ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ। ਸੋ ਪਲੀਜ਼ ਗੱਲਾਂ ਆਪਾਂ ਬਾਹਰ ਜਾ ਕੇ ਕਰਨੀਆਂ, ਇੱਥੇ ਨਹੀਂ ਕਰਨੀਆਂ। ਆਓ ਹੁਣ ਢਾਡੀ ਜੱਥੇ ਦਾ ਸਮਾਂ ਹੈ, ਭਾਈ ਜਸਪ੍ਰੀਤ ਸਿੰਘ ਜੀ ਮਾਣੂਕੇ ਤਿੰਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ।
1: ਵਾਹਿਗੁਰੂ ਜੀ।

0: ਨਿਉਟਿਆਂ ਦੀ ਓਟ ਨਿਗੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਨੀ ਧਰਿਆਂ ਦੀ ਧਿਰਨੇ ਆਸਰਿਆਂ ਦਾ ਆਸਰਾ ਗੁਰਤਾ ਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਅੰਦਰ ਸਜ ਬੈਠੇ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ ਆਓ ਸਾਰੀ ਸੰਗਤ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰਨ ਦਾ ਯਤਨ ਕਰਿਓ। ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬੁਲੰਦ ਆਵਾਜ਼ ਦੇ ਵਿੱਚ ਗਜਾਈਏ। ਸਾਡੀ ਤੇ ਤੁਹਾਡੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਏ। ਕੋਈ ਵੀ ਰਸਨਾ ਬਾਂਝੀ ਨਾ ਰਹਿ, ਗੁਰੂ ਨੂੰ ਝੁਕਾਓ ਸੀਸ, ਰਸਨਾ ਕਰੋ ਪਵਿੱਤਰ, ਗੁਰਫਤਿਹ ਦੇ ਨਾਲ ਪਾਓ ਸਾਂਝ, ਗੱਜ ਗਜਾਓ, ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਆਪਣੀ ਗੋਦ ਅੰਦਰ ਸੱਜਣ ਦਾ ਸੁਭਾਗ ਸਮਾਂ ਸਾਡੇ ਸਾਰਿਆਂ ਦੇ ਝੂੜੀ ਅੰਦਰ ਪਾਇਆ। ਆਓ ਜਿੰਨੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਸਜੇ ਹੋਏ ਹਾਂ, ਸਤਿਗੁਰੂ ਪਾਤਸ਼ਾਹ ਨੇ ਤਰਸ ਕਰਕੇ ਇਹ ਸਤ ਸੰਗਤ ਬਖਸ਼ੀ ਹੈ।